ਸਤਿਗੁਰੂ ਸੁਣਾਇਆ, ਸਤਿਗੁਰੂ ਇਸ ਗੱਲ ਚੋਣ ਚੁਕਾਇਆ, ਉੱਤਮ ਵਿਚਾਰਿਆ ਜਿਨ ਸੱਚੇ ਸੋਚ ਦਿਵਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਸਾਡਾ ਫਿਕਰ ਸੁਖਰੀ ਧਰਮ ਕਮਾਇਆ ਆਉਣ ਦੁਨੀਆਂ ਤੋੜਾ ਬੰਦਨਾ ਪਾਣ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨੂੰ ਦੇਵੇ ਚੜ੍ਹੇ

ਸੰਕਿਰਤ ਖਾਂਦੇ ਨਾਨੂ ਧਰਮਾ ਬਾਹਰੇ ਦਰ ਤੋਂ ਨਾਲ ਇੱਕ ਮੋਲ ਨਾ ਬੁਝਣਾ ਆਪਣਾ ਰੰਗਾ ਆਪਣਾ ਲੈਂਦੇ ਹਾਂ ਤੁਹਾਡੀ ਕਰਨੀ ਚਾਹੀਦੀ।

ਪਿਤਾ ਨੂੰ ਮੁੰਡਾ ਤਲੇ ਖੱਗ ਕੇ ਮਿਲੇ ਤਾਂ ਮਸਤ ਪਲਾਹ ਹੈ ਕੁੜਾ ਲਾਲ ਛੱਡਿਆ ਇੱਕ ਮਨ ਲੱਖ ਤਿਆਰੀ ਹੈ ਫਲ ਤੇਰੇ ਹੋ ਪਏ ਜੇ ਵੇਹੀ ਘਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਤਲਾ ਦੀ ਪਾਈ ਹੈ ਮਤ ਥੋੜੀ ਸਿਰ ਬਣਾ।

ਜੇ ਹਾਕਾ ਲੇਕਾ ਨਾ ਤੇਰੇ ਹਲੋਂ ਪਚਾਰੀਏ ਹੈ ਐਸੀ ਕਰਾਂ ਨਾ ਕਿ ਡੇ।

ਪੁਸਤਕ ਸੰਧਿਆ ਪਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਝੂਠ ਬੇਭੂਖਣ ਸਾਦੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਰਕ ਲੇਲਾਟੰ ਬੇ ਧੋਤੀ ਵਸਤ੍ਰ ਕਪਾਟੰ ਨੇ ਜਾਣਸ ਬ੍ਰਹਮੰ ਕਰਮੰ ਸਾਫੋ ਕਰ ਨਿਸ਼ਟੁ ਕਰਮ ਕਹੋ ਨਾਨਕ ਨੈ ਜੋ ਧਿਆਵੈ ਬਿਨ ਸਤਿਗੁਰ ਵਾਟ ਨ ਪਾਵੇ ਪੜੀ ਕਪੜੂ।

ਵੱਡੀਏ ਹੱਥ ਦਲਾਲ ਕਿਮ ਸਫੀ ਕਰ ਨਾਨਕ ਕੇ ਸੁਮਿਰ ਜੇ ਖੱਟ

ਪਿੰਡ ਮਾਣੇ ਲੈ ਬੈਠੇ ਘਰ ਪਸਾਰਿਆ ਚੀਜ਼ ਕਰਨ ਮਨ ਭਾਂਦੇ ਹਰ ਗੁਜਰ ਨਾਈ ਹਾਰਿਆ ਘਰ ਚਲਣਾ ਸਿਖਾਏ ਮਹਿਲ ਉੱਤੇ ਮਨ ਵਸਾਰਿਆ ਜਰਿਆ ਜੋਗਰਾ।

ਪਿਤਾ ਆਪੋ ਆਪਣਾ ਪਿੰਜ ਲੇਖਾ ਸੰਦੀ ਹੈ ਜਾ ਰਹਿਣਾ ਨਾਹੀਂ ਤਕ ਤਕ ਆਇਤ ਗਰਭ ਹੁੰਦੀ ਹੈ ਮੰਦਾ ਕਿਸਮੇ ਆਖੀਏ ਭੜਕ ਹੈ ਤੇ ਹੋ।

परमत्यात्मा आत्मा।

0: ਪਾਇਆ ਸਾਹਿਬ ਸਦਾ ਸੰਭਾਲੀਐ ਹੈ ਜਿਤ ਕੀਤਾ ਪਾਇਆ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ ਮੰਦਾਂ ਨੂੰ ਲਾਗੇ ਚੀਜ਼ ਨਵੀਂ ਨਗਰ ਨਿਹਾਲੀਐ ਹੈ ਜਿਉਂ ਸਾਹਿਬ ਨਾਲ ਲਹਾਲੀਐ ਅਤੇ ਵਿਹਾ ਭਾਸ਼ਾ ਢਾਲੀਐ ਅਤੇ ਛਲਾਹੇ ਉੱਪਰ ਘਾਲੀਐ ਕਿ ਛਲਾਹੇ
1: ਜਿਨੀ ਗੁਰਮੁਖ ਨਾਮ ਤੇ ਆਇਆ ਤੇ ਨਾ ਫਿਰ

ਧਰਮ ਤੇ ਸੁਨੋਦੀਆਂ ਵਿੱਚੋਂ ਕਿਹਨਾਂ ਥਾਂ ਹੈ ਖਸਮੇ ਤੇਰੇ ਬਰਾਬਰੀ ਫਿਰ ਗੈਰ ਤੰਦਰਤਾ

ਜ਼ੰਜੀਰੇ ਤੁਰੇ ਚਲੇ ਦਿਸਿਆ ਰਿਹਾ ਪ੍ਰਾਇ ਕਰਿਆ ਤੋਂ ਕਹਿ ਸੁਤਰੀ ਪੁਕਾਰ ਲਾਲ ਕਰਨਾ ਜਨ ਕੀਆ ਫਿਰ ਤਿਸ ਹੀ ਤਰਲੇ ਸਾਥ ਫਿਰ

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਮਤੋ

ਚਤੁਰਸੇ ਆਨੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ

ਗੁਰੂ ਗਰੀਬ ਨਿਵਾਜ ਸਰਬ ਸਾਂਝੀ ਵਾਲਤਾ ਦੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ, ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਨਾਨਕ ਸਾਹਿਬ ਜੀ ਔਰ ਗੁਰੂ ਰਾਮਦਾਸ ਪਾਤਸ਼ਾਹ ਜੀ ਤਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਿਹਾਗੜਾ ਕੀ ਵਾਰ ਮਹੱਲਾ ਚੌਥਾ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 556 ਦੇ ਉੱਪਰ ਸਲੋਕ ਔਰ ਪੌੜੀ ਦੇ ਰੂਪ ਵਿੱਚ ਸੁਭਾਇਮਾਨ ਨੇ। ਸਲੋਕ ਜਿਹੜੇ ਨੇ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਕੇ ਉਚਾਰੇ ਹੋਏ ਔਰ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ। ਔਰ ਗੁਰੂ ਸਾਹਿਬ ਜੀ ਨੇ ਅੱਜ ਜੋ ਪ੍ਰਕਰਨ ਬਖਸ਼ਿਸ਼ ਕੀਤਾ ਹੈ ਉਹਦੇ ਵਿੱਚ ਮਾਲਕ ਨੇ ਜੋ ਅਜੋਕਾ ਸਮਾਂ ਚੱਲ ਰਿਹਾ ਹੈ, ਜਿਵੇਂ ਜਿਵੇਂ ਮਨੁੱਖਾਂ ਦੀ ਸੋਚ ਦੇ ਵਿੱਚ ਨਿਗਾਰ ਆਉਂਦਾ ਜਾਂਦਾ ਹੈ, ਜਿਵੇਂ ਜਿਵੇਂ ਮਨੁੱਖਾਂ ਦੀ ਮੱਤ ਜਿਹੜੀ ਹੈ ਉਹਦੇ ਉੱਤੇ ਮਾਇਆ ਦਾ ਪ੍ਰਭਾਵ ਪੈਂਦਾ ਜਾਂਦਾ ਹੈ ਅਤੇ ਜੋ ਉਹਨਾਂ ਦੀ ਦਸ਼ਾ ਉਹਨਾਂ ਦੇ ਹਾਲਾਤ ਬਣਦੇ ਜਾ ਰਹੇ ਨੇ, ਗੁਰੂ ਸਾਹਿਬ ਨੇ ਉਹਨਾਂ ਹਾਲਾਤਾਂ ਦਾ ਜ਼ਿਕਰ ਕੀਤਾ। ਫਿਰ ਨਾਲ ਗੁਰੂ ਪਾਤਸ਼ਾਹ ਨੇ ਉਹ ਹਾਲਾਤ ਵੀ ਬਿਆਨ ਕੀਤੇ ਜਿੱਥੇ ਆ ਕੇ ਜੀਵ ਬੁੱਤ ਪੂਜਕ ਬਣ ਗਿਆ, ਤਸਵੀਰ ਪੂਜਕ ਬਣ ਗਿਆ। ਫਿਰ ਉੱਥੇ ਜਿਹੜੇ ਹਾਲਾਤ ਬਣੇ ਜਾਂ ਪੈਦਾ ਹੋਏ ਉਹਨਾਂ ਹਾਲਾਤਾਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ। ਫਿਰ ਮਾਲਕ ਜੀ ਨੇ ਦੱਸਿਆ ਵੀ ਇੱਦਾਂ ਨਹੀਂ, ਅਕਾਲ ਪੁਰਖ ਪਰਮੇਸ਼ਵਰ ਨੂੰ ਅਗੰਮ ਨੂੰ ਅਗਾਧ ਨੂੰ ਸਿਰਫ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਜਿਹੜੇ ਉਹਦੇ ਵਿੱਚ ਰੱਤੇ ਹੋਏ ਨੇ ਉਹੀ ਉਹਨੂੰ ਪ੍ਰਾਪਤ ਕਰਦੇ ਨੇ, ਉਹੀ ਉਹਨੂੰ ਹਾਸਲ ਕਰਦੇ ਨੇ, ਉਦੋਂ ਬਿਨਾਂ ਕੋਈ ਦੂਜਾ ਤੀਜਾ ਢੰਗ ਨਹੀਂ ਹੈ ਜਿਹਦੇ ਨਾਲ ਉਸ ਅਕਾਲ ਦੇ ਨਾਲ ਸਾਂਝ ਪਾਈ ਜਾ ਸਕੇ। ਇਸ ਤਰ੍ਹਾਂ ਦੇ ਪ੍ਰਕਰਨ ਨੇ ਜੀ ਜਿਹੜੇ ਅੱਜ ਗੁਰੂ ਸਾਹਿਬ ਨੇ ਸ਼ਲੋਕਾਂ ਔਰ ਪੌੜੀ ਰੂਪ ਵਿੱਚ ਬਖਸ਼ੇ। ਸਭ ਤੋਂ ਪਹਿਲਾਂ ਤਾਂ ਮਾਲਕ ਜੀ ਨੇ ਜ਼ਿਕਰ ਕੀਤਾ ਸ਼ਲੋਕ ਮਹੱਲਾ ਪਹਿਲਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਹੁਣ ਇੱਥੇ ਸ਼ਬਦ ਜਿਨ ਰੂਪ ਵਿੱਚ ਵਰਤਿਆ ਗੁਰੂ ਸਾਹਿਬ ਨੇ, ਜਿਨ੍ਹਾਂ ਰੂਪ ਵਿੱਚ ਨਹੀਂ ਵਰਤਿਆ, ਜਿਨ੍ਹਾਂ ਦਾ ਅਵਤਾਰ। ਕਿੱਥੇ ਕਹਿੰਦੇ ਕਲੀ ਅੰਦਰ। ਹੁਣ ਕਲੀ ਅੰਦਰ ਭਾਵ ਅਸੀਂ ਕਲੀ ਦਾ ਅਰਥ ਕਲਯੁੱਗ ਕਰਦੇ ਹਾਂ, ਜਿੱਥੇ ਆ ਕੇ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਹੀ ਪਾਵਨ ਸ਼ਲੋਕ ਪੜ੍ਹਦੇ ਹਾਂ, ਕਲਯੁੱਗ ਰਥ ਅਗਣ ਕਾ ਕੂੜ ਅੱਗੇ ਰਥ ਵਾਹ। ਜਿੱਥੇ ਅਗਣ ਦਾ ਰਥ ਹੋਵੇ ਅਤੇ ਝੂਠ ਉਹਦਾ ਰਥ ਵਾਹੀ ਹੋਵੇ ਉਹਨੂੰ ਕਲਯੁੱਗ ਕਿਹਾ ਜਾਂਦਾ ਹੈ। ਜਿੱਥੇ ਸਿਵਾਏ ਝੂਠ ਤੋਂ ਕੁਛ ਵੀ ਨਹੀਂ ਹੈ, ਸਿੱਧੇ ਜੇ ਸ਼ਬਦਾਂ 'ਚ ਆਪਾਂ ਕਹੀਏ ਵੀ ਜਿੱਥੇ ਝੂਠ ਦਾ ਬੋਲਬਾਲਾ ਹੈ ਅਤੇ ਝੂਠ ਹੀ ਝੂਠ ਨਜ਼ਰ ਆਉਂਦਾ ਹੈ, ਉੱਥੇ ਗੁਰੂ ਨਾਨਕ ਸਾਹਿਬ ਨੇ ਫਿਰ ਕਲਯੁੱਗ ਦਾ ਜ਼ਿਕਰ ਕੀਤਾ। ਹੁਣ ਐਸੇ ਸਮੇਂ ਦੇ ਵਿੱਚ ਜਾਂ ਗੁਰੂ ਸਾਹਿਬ ਜੀ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ, ਜਿੱਥੇ ਮਾਲਕ ਜੀ ਨੇ ਜ਼ਿਕਰ ਕਰਦੇ ਹਾਂ ਕੂੜ ਫਿਰੈ ਪ੍ਰਧਾਨ ਵੇ ਲਾਲੋ ਦੇ ਰੂਪ ਵਿੱਚ ਵੀ ਬਿਆਨ ਕੀਤਾ। ਕੂੜ ਜਿਹੜਾ ਹੈ ਉਹ ਹੁਣ ਪ੍ਰਧਾਨ ਬਣਿਆ ਫਿਰਦਾ, ਪ੍ਰਧਾਨ ਤੋਂ ਭਾਵ ਸਮਾਜ ਦਾ ਆਗੂ ਬਣਿਆ ਫਿਰਦਾ। ਹੁਣ ਸਮਾਜ ਦਾ ਆਗੂ ਸਿਰਫ ਝੂਠ ਹੀ ਹੈ, ਕਿਸੇ ਪਾਸੇ ਵੀ ਝਾਤ ਮਾਰ ਕੇ ਵੇਖ ਲਓ ਸਿਵਾਏ ਝੂਠ ਤੋਂ ਕਿਤੇ ਕੁਝ ਨਜ਼ਰ ਹੀ ਨਹੀਂ ਆਉਂਦਾ। ਹਰ ਇੱਕ ਥਾਂ ਉੱਤੇ ਝੂਠ ਹੀ ਝੂਠ ਹੈ, ਫਿਰ ਉਹ ਭਾਵੇਂ ਮਨੁੱਖ ਦੀ ਆਪਣੀ ਜ਼ਿੰਦਗੀ ਹੋਵੇ, ਭਾਵੇਂ ਰਿਸ਼ਤੇ ਨਾਤਿਆਂ ਦੀ ਗੱਲ ਕਰ ਲਓ, ਭਾਵੇਂ ਕਾਰ ਵਿਹਾਰ ਦੀ ਗੱਲ ਕਰ ਲਓ ਅਤੇ ਭਾਵੇਂ ਰੋਜ਼ਾਨਾ ਦੀ ਜ਼ਿੰਦਗੀ ਦੀ ਗੱਲ ਕਰ ਲਓ,
ਬਹੁਤਾਤ ਨਜ਼ਰੀ ਕੀ ਆਏਗਾ, ਸਿਰਫ ਝੂਠ ਹੀ ਦਿਸੇਗਾ, ਝੂਠ ਤੋਂ ਬਿਨਾਂ ਕੁਝ ਨਹੀਂ। ਹੁਣ ਇੱਥੇ ਤੇ ਫਿਰ ਗੁਰੂ ਸਾਹਿਬ ਕਹਿ ਰਹੇ ਨਾ ਵੀ ਕੂੜ ਫਿਰੈ ਪ੍ਰਧਾਨ ਵੇਲਾ। ਹੁਣ ਜਿੱਥੇ ਕੂੜ ਹੋ ਹੀ ਪ੍ਰਧਾਨ ਗਿਆ, ਮਤਲਬ ਆਗੂ ਬਣ ਗਿਆ ਨਾ ਸਮਾਜ ਦੇ ਵਿੱਚ, ਹੁਣ ਸੱਚ ਬਹੁਤ ਘੱਟ ਤੁਹਾਨੂੰ ਨਜ਼ਰੀ ਆਏਗਾ, ਝੂਠ ਬਹੁਤਾ ਨਜ਼ਰੀ ਆਉਂਦਾ। ਹਰ ਗੱਲ ਉੱਤੇ ਇਨਸਾਨ ਕੋਲ ਝੂਠ ਹੀ ਝੂਠ ਹੈ, ਭਾਵੇਂ ਉਹ ਘਰੋਂ ਚੱਲਣ ਤੋਂ ਲੈ ਕੇ ਅਤੇ ਵਾਪਸ ਘਰ ਪਰਤਣ ਤੱਕ ਦੀ ਗੱਲ ਕਰ ਲਓ, ਅਤੇ ਸਿਰਫ ਝੂਠ ਤੋਂ ਇਲਾਵਾ ਕੁਝ ਨਹੀਂ ਹੈ। ਮੈਂ ਚੱਲ ਪਿਆ, ਮੈਂ ਤੁਰਨ ਲੱਗਾ, ਹੈ ਨਾ, ਸਿਰਫ ਝੂਠ ਹੈ। ਬਹੁਤ ਘੱਟ ਐਸੇ ਹਾਲਾਤ ਮਿਲਣਗੇ ਜਿੱਥੇ ਆ ਕੇ ਸੱਚ ਆਗੂ ਜਾਂ ਸੱਚ ਅਗਵਾਈ ਕਰਦਾ ਹੈ। ਸਤਿਗੁਰੂ ਕਹਿੰਦੇ ਐਸਾ ਸਮਾਂ ਨੂੰ ਕਲਯੁੱਗ ਕਿਹਾ, ਗੁਰੂ ਸਾਹਿਬ ਨੇ ਕਲੀ ਕਿਹਾ। ਹੁਣ ਉਹ ਕਲੀ ਦੇ ਅੰਦਰ, ਕਲਯੁੱਗ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਜਿਹੜੇ ਝੂਠ ਦੇ ਆਧਾਰ 'ਤੇ ਜਿਉਣ ਵਾਲੇ ਨੇ ਉਹ ਬੰਦੇ ਥੋੜ੍ਹੀ ਨੇ, ਫਿਰ ਉਹ ਇਨਸਾਨ ਨਹੀਂ। ਉਹਨਾਂ ਨੂੰ ਗੁਰੂ ਸਾਹਿਬ ਨੇ ਫਿਰ ਜਿੰਨ ਆਖਿਆ, ਭੂਤ ਨੇ ਕਿਹਾ, ਬੇਤਾਲੇ ਕਿਹਾ, ਕੋਈ ਸ਼ਬਦ ਵਰਤ ਲਈਏ, ਜਿੰਨ ਦਾ ਜਦੋਂ ਅੱਖਰੀ ਅਰਥ ਕਰਾਂਗੇ, ਭੂਤ ਨੇ ਬੇਤਾਲੇ ਦੇ ਰੂਪ ਵਿੱਚ, ਜਿਹੜੇ ਆਪਣੇ ਅਸਲ ਮਾਰਗ ਤੋਂ ਖੁੰਝੇ ਹੋਏ ਨੇ, ਭਟਕਦੇ ਫਿਰਦੇ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਫਿਰ ਭੂਤ ਨੇ। ਜਿਹੜਾ ਹੁਣ ਝੂਠ ਦੇ ਆਧਾਰ 'ਤੇ ਜਿਉਣ ਵਾਲਾ ਜੀ, ਉਹ ਦੇਵਤਾ ਤਾਂ ਹੋ ਨਹੀਂ ਸਕਦਾ, ਸੁਭਾਵਿਕ ਜਿਹੀ ਗੱਲ ਹੈ। ਉਹਦੀ ਮਤ ਵਿੱਚ ਜੇ ਸੱਚ ਹੁੰਦਾ ਫਿਰ ਤਾਂ ਉਹ ਦੇਵ ਰੂਪ ਹੁੰਦਾ, ਪਰ ਉਹਦੀ ਮਤ ਵਿੱਚ ਝੂਠ ਹੈ, ਜਿਸ ਝੂਠ ਦੇ ਕਰਕੇ ਉਹ ਭੂਤਨਾ ਅਤੇ ਬੇਤਾਲਾ ਬਣ ਗਿਆ। ਹੁਣ ਭੂਤਨਾ ਅਤੇ ਬੇਤਾਲਾ ਹੀ ਹੈ ਨਾ, ਜਿਹਨੂੰ ਆਪਣੇ ਤੋਂ ਇਲਾਵਾ ਨਜ਼ਰੀ ਕੁਝ ਨਹੀਂ ਆ ਰਿਹਾ, ਨਾ ਉਹਨੂੰ ਆਪਣਾ ਪਰਿਵਾਰ ਦੱਸੇ, ਨਾ ਉਹਨੂੰ ਸੰਸਾਰ ਵਿੱਚ ਵੱਡਾ ਛੋਟਾ ਕੋਈ ਨਜ਼ਰੀ ਆਵੇ, ਨਾ ਉਹਨੂੰ ਸੰਸਾਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਜ਼ਰ ਆਵੇ, ਉਹ ਸਿਰਫ ਆਪਣੇ ਤੱਕ ਸੀਮਤ ਹੈ। ਅਤੇ ਜਿਹੜਾ ਆਪਣੇ ਤੱਕ ਸੀਮਤ ਹੋ ਗਿਆ ਜੀ, ਗੁਰੂ ਸਾਹਿਬ ਨੇ ਉਹਨੂੰ ਫਿਰ ਭੂਤਨਾ ਅਤੇ ਬੇਤਾਲਾ ਆਖਿਆ। ਆਪਣੇ ਤੱਕ ਸੀਮਤ ਤੋਂ ਭਾਵ ਵੀ ਜਿਹਨੇ ਸਰਬੱਤ ਦੇ ਭਲੇ ਦੀ ਵਿਚਾਰ ਨੂੰ ਛੱਡਤਾ, ਜਿਹੜਾ ਸਿਰਫ ਆਪਣੇ ਤੱਕ ਸੀਮਤ ਹੈ ਵੀ ਮੈਂ ਆਪਣਾ ਸੋਚਾਂ ਮੇਰਾ ਲਾਭ ਕਿਵੇਂ ਹੈ, ਉਹਦੇ ਬਦਲੇ ਫਿਰ ਭਾਵੇਂ ਕਿਸੇ ਦਾ ਨੁਕਸਾਨ ਕਰਨਾ ਪਵੇ, ਭਾਵੇਂ ਕਿਸੇ ਨੂੰ ਹਾਨੀ ਪਹੁੰਚਾਉਣੀ ਪਵੇ, ਫਿਰ ਆਪਣੇ ਵਿਕਾਰਾਂ ਨੂੰ ਪੂਰਿਆਂ ਕਰਨ ਵਾਸਤੇ, ਆਪਣੇ ਆਪ ਨੂੰ ਵਿਭਚਾਰਾਂ ਦੇ ਵਿੱਚ ਗਲਤਾਨ ਕਰਨ ਵਾਸਤੇ ਇਨਸਾਨ ਨੇ ਕਿਸੇ ਵੱਡੇ ਛੋਟੇ ਦਾ ਲਿਹਾਜ਼ ਨਹੀਂ ਕੀਤਾ, ਸਿਰਫ ਇਹਦੀ ਭੈੜੀ ਮਤ ਨੇ ਪ੍ਰਗਟਾਵਾ ਕੀਤਾ ਅਤੇ ਸਿਰਫ ਕੂੜ ਦਾ ਕੀਤਾ। ਤੁਸੀਂ ਸਮਾਜ ਅੰਦਰ ਵੇਖੋ ਜੋ ਕੁਝ ਵਰਤ ਰਿਹਾ, ਕੁਝ ਛਿਪਿਆ ਨਹੀਂ ਹੋਇਆ, ਹਰ ਥਾਂ ਉੱਤੇ ਜੈਨੀ ਨਜ਼ਰ ਆਉਣਗੇ, ਹਰ ਥਾਂ ਉੱਤੇ ਭੂਤਨੇ ਅਤੇ ਬੇਤਾਲੇ ਹੀ ਨਜ਼ਰ ਆਉਣਗੇ, ਬਹੁਤ ਘੱਟ ਨੇ ਜਿਹੜੇ ਦੇਵ ਰੂਪ ਵਿੱਚ ਨਜ਼ਰ ਆਉਣਗੇ। ਭੂਤਨੇ ਅਤੇ ਬੇਤਾਲੇ ਜਿਹੜੇ ਸਿਰਫ ਆਪਣੇ ਤੱਕ ਸੀਮਤ ਨੇ, ਉਹਨਾਂ ਨੇ ਕੋਈ ਵੱਡਾ ਛੋਟੇ ਦਾ ਲਿਹਾਜ਼ ਥੋੜ੍ਹੀ ਕੀਤਾ, ਉਹਨਾਂ ਨੇ ਕਿਸੇ ਤਰ੍ਹਾਂ, ਜਿਨ੍ਹਾਂ ਦੀ ਮਾਤੀ ਭੂਤਨਿਆਂ ਵਰਗੀ ਬਣ ਗਈ, ਜਿਨ੍ਹਾਂ ਦੀ ਮਾਤੀ ਸ਼ੈਤਾਨਾਂ ਵਰਗੀ ਬਣ ਗਈ, ਫਿਰ ਉਹ ਕਿਸੇ ਦੀ ਬੇਪੱਤੀ ਅਤੇ ਕਿਸੇ ਦੀ ਇੱਜ਼ਤ ਨਾਲ ਖਿਲਵਾੜ ਕਰਨ ਲੱਗਿਆਂ ਸੋਚੇਗਾ ਥੋੜ੍ਹੀ, ਵਿਚਾਰੇਗਾ ਥੋੜ੍ਹੀ, ਉਹ ਤਾਂ ਸਿਰਫ ਬੇਪੱਤੀ ਤੱਕ ਸੀਮਤ ਹੋ ਗਿਆ, ਕਿਉਂ ਉਹਨੂੰ ਆਪਣੇ ਤੱਕ ਮਤਲਬ ਹੈ, ਉਹਨੂੰ ਕਿਸੇ ਹੋਰ ਤੱਕ ਨਹੀਂ। ਕੋਈ ਬੇਪੱਤ ਹੋਵੇ, ਕੋਈ ਬੇਇੱਜ਼ਤ ਹੋਵੇ, ਕੋਈ ਦੁੱਖ ਵਿੱਚ ਹੋਵੇ, ਕੋਈ ਤਕਲੀਫ ਵਿੱਚ ਹੋਵੇ, ਉਹ ਸਿਰਫ ਆਪਣੇ ਤੱਕ ਸੀਮਤ ਹੈ, ਕਿਉਂ ਮਤ ਭੂਤਨਿਆਂ ਵਾਲੀ, ਸ਼ੈਤਾਨਾਂ ਵਾਲੀ, ਬੇਤਾਲਿਆਂ ਵਾਲੀ ਬਣ ਗਈ। ਗੁਰੂ ਸਾਹਿਬ ਕਹਿੰਦੇ ਵੀ ਐਸੇ ਫਿਰ ਜਿਹੜੇ ਲੋਕ ਨੇ ਨਾ, ਉਹ ਭਾਵੇਂ ਮਨੁੱਖ ਸਰੀਰ ਵਿੱਚ ਨੇ, ਕਾਇਆ ਸਰੀਰ ਜਿਹੜੇ ਹੈ ਉਹ ਮਨੁੱਖਾਂ ਵਾਲਾ ਹੀ ਹੈ, ਪਰ ਉਹਨਾਂ ਦੀ ਮਤ ਮਨੁੱਖਾਂ ਵਾਲੀ ਨਹੀਂ। ਇਸ ਲਈ ਗੁਰੂ ਸਾਹਿਬ ਨੇ ਸੰਬੋਧਨ ਕਰਕੇ ਫਿਰ ਜਿੰਨ ਆਖਿਆ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ। ਅਵਤਾਰ ਕਿੰਨਾਂ ਦਾ? ਕਹਿੰਦੇ ਜਿੰਨਾਂ ਦਾ ਅਵਤਾਰ ਹੈ। ਉੱਥੇ ਫਿਰ ਪੁੱਤ ਜਨੂਰਾ, ਪੁੱਤ ਜਿਹੜਾ ਉਹ ਛੋਟਾ ਜਿੰਨ, ਧੀ ਜਨੂਰੀ, ਛੋਟੀ ਜਿੰਨ ਦੇ ਰੂਪ ਵਿੱਚ, ਭੂਤਨੀ ਰੂਪ ਵਿੱਚ ਕਹਿ ਲਓ, ਜ਼ੋਰੂ ਜਿੰਨਾਂ ਦਾ ਸਿੱਕਦਾਰ। ਜਿੱਥੇ ਜ਼ੋਰੂ ਸਿੱਕਦਾਰ ਬਣ ਜਾਏ, ਜਿੱਥੇ ਪੈਸਾ ਪ੍ਰਧਾਨ ਬਣ ਜਾਏ, ਜਿੱਥੇ ਧਨ, ਮਾਇਆ ਨੂੰ ਗੁਰੂ ਸਾਹਿਬ ਨੇ ਇੱਥੇ ਜ਼ੋਰੂ ਸ਼ਬਦ ਵਰਤਿਆ, ਜਿੱਥੇ ਧਨ ਪ੍ਰਧਾਨ ਬਣ ਜਾਏ, ਉੱਥੇ ਫਿਰ ਭੂਤਨੇ ਹੀ ਪੈਦਾ ਹੁੰਦੇ ਨੇ, ਉਸ ਥਾਂ ਉੱਤੇ ਰਹਿਣ ਵਾਲੇ ਵੀ ਭੂਤਨੇ ਬਣ ਜਾਂਦੇ ਨੇ, ਉੱਥੇ ਰਹਿਣ ਵਾਲਾ ਕੋਈ ਦੇਵ ਪੁਰਸ਼ ਨਹੀਂ ਹੈ। ਅੱਜ ਤੁਸੀਂ ਵੇਖੋ ਪੈਸੇ ਖਾਤਰ ਇਨਸਾਨ ਕੀ ਕੁਝ ਕਰਦਾ ਫਿਰਦਾ, ਪੈਸੇ ਦੇ ਲਈ। ਹੁਣ ਸਿਰਫ ਧਨ ਹੀ ਹੈ ਨਾ, ਧਨ ਕਮਾਉਣ ਦੀ ਲਾਲਸਾ ਹੈ ਬਸ, ਮੇਰੇ ਕੋਲ ਬਹੁਤਾ ਧਨ ਹੋਵੇ ਉਹਦੇ ਲਈ ਭਾਵੇਂ ਕਿਸੇ ਨੂੰ ਵੇਚਣਾ ਪਵੇ, ਕਿਸੇ ਨੂੰ ਖਰੀਦਣਾ ਪਵੇ, ਆਪਣੇ ਵਿਚਾਰਾਂ ਨੂੰ ਪੂਰੀਆਂ ਕਰਨ ਵਾਸਤੇ, ਆਪਣੀਆਂ ਲਾਲਸਾਵਾਂ ਨੂੰ ਪੂਰੀਆਂ ਕਰਨ ਵਾਸਤੇ ਇਨਸਾਨ ਇਨਸਾਨ ਨੂੰ ਹੀ ਵੇਚੀ ਜਾਂਦਾ ਹੈ, ਇਨਸਾਨ ਇਨਸਾਨ ਨੂੰ ਹੀ ਖਰੀਦੀ ਜਾਂਦਾ ਹੈ। ਖਰੀਦਣ ਵਾਲਾ ਖਰੀਦ ਰਿਹਾ, ਵੇਚਣ ਵਾਲਾ ਵੇਚ ਰਿਹਾ, ਵੇਚਣ ਵਾਲੇ ਦੀ ਆਪਣੀ ਮੱਤ ਹੈ, ਖਰੀਦਣ ਵਾਲੇ ਦੀ ਆਪਣੀ ਮੱਤ ਹੈ, ਪਰ ਆਗੂ ਕੀ ਹੈ, ਕੂੜ ਫਿਰੈ ਪ੍ਰਧਾਨ ਵੇ ਲਾਲੋ ਦੇ ਰੂਪ ਵਿੱਚ,
ਜ਼ੋਰੂ ਜਿਨ੍ਹਾਂ ਦਾ ਸਿੱਕਦਾਰ ਦੇ ਰੂਪ ਵਿੱਚ, ਸਿੱਕਦਾਰ ਕੌਣ ਬਣ ਗਿਆ, ਸਰਦਾਰ ਕੌਣ ਬਣ ਗਿਆ, ਜ਼ੋਰੂ, ਜ਼ੋਰੂ ਮਤਲਬ ਧਨ, ਇਸਤਰੀ, ਮਾਇਆ। ਹੁਣ ਜਿੱਥੇ ਮਾਇਆ ਸਿੱਕਦਾਰ ਬਣ ਗਈ ਜੀ, ਉਸ ਥਾਂ ਉੱਤੇ ਝੂਠ ਹੀ ਹੋਏਗਾ। ਹੁਣ ਅੱਜ ਦੇ ਸਮੇਂ ਦੇ ਹਾਲਾਤਾਂ ਅਨੁਸਾਰ ਜਦੋਂ ਆਪਾਂ ਇਸ ਸ਼ਬਦ ਨੂੰ ਵਿਚਾਰਾਂਗੇ ਜੀ, ਸੁਖਾਲਾ ਸਮਝ ਆਏਗਾ ਇਹ ਸ਼ਬਦ। ਜਦੋਂ ਇਨਸਾਨ ਦੀ ਮੱਤ ਉੱਤੇ ਧਨ ਦਾ ਪ੍ਰਭਾਵ ਹੈ, ਮਾਇਆ ਦਾ ਪ੍ਰਭਾਵ ਹੈ, ਤੁਸੀਂ ਸਮਾਜ ਦੀ ਦਸ਼ਾ ਵੇਖੋ, ਬਣੀ ਕੀ ਹੋਈ ਹੈ, ਹਾਲਾਤ ਬਣੇ ਕੀ ਹੋਏ ਨੇ। ਸਿਰਫ ਧਨ ਕਰਕੇ, ਦੌਲਤ ਕਰਕੇ ਇਨਸਾਨ ਨੇ ਇਨਸਾਨ ਦਾ ਲਿਹਾਜ਼ ਕਰਨਾ ਛੱਡ ਦਿੱਤਾ, ਉਹਨੇ ਵੱਡੇ ਛੋਟੇ ਦਾ ਫਰਕ ਛੱਡ ਦਿੱਤਾ, ਉਹਨੇ ਬੱਚਿਆਂ ਦੇ ਵਿੱਚ ਫਰਕ ਛੱਡ ਦਿੱਤਾ। ਫਰਕ ਤੋਂ ਭਾਵ ਵੀ ਆਪਣੇ ਬੱਚਿਆਂ ਦੀ ਸੰਭਾਲ ਤੱਕ ਕਰਨ ਤੋਂ ਵੀ ਇਨਸਾਨ ਇਨਕਾਰੀ ਹੁੰਦਾ ਜਾ ਰਿਹਾ, ਮੁਨਕਰ ਹੁੰਦਾ ਜਾ ਰਿਹਾ। ਇੱਕ ਸਮਾਂ ਉਹ ਸੀ ਜਦੋਂ ਕਿਹਾ ਜਾਂਦਾ ਸੀ ਕਿ ਬੱਚੇ ਜਿਹੜੇ ਨੇ ਉਹ ਮਾਂ ਬਾਪ ਤੋਂ ਬਾਹਰੇ ਹੋ ਸਕਦੇ ਨੇ, ਉਹ ਜਿਹੜੇ ਬੱਚੇ ਨੇ ਸਪੁੱਤਰ ਨੇ ਉਹ ਕਪੁੱਤਰ ਬਣ ਸਕਦੇ ਨੇ, ਪਰ ਮਾਪੇ ਕਦੇ ਕਮਾਪੇ ਨਹੀਂ ਬਣਦੇ। ਪਰ ਅੱਜ ਦੇ ਹਾਲਾਤਾਂ ਅਨੁਸਾਰ ਜੇ ਵੇਖਾਂਗੇ ਤਾਂ ਅੱਜ ਦੇ ਤੁਸੀਂ ਮਾਪਿਆਂ ਦੀ ਦਸ਼ਾ ਵੀ ਵੇਖੋ, ਜਿਹੜੇ ਆਪ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਜ਼ਹਿਰ ਤੱਕ ਦੇਣ ਲਈ ਤਿਆਰ ਔਰ ਦੇ ਵੀ ਰਹੇ ਨੇ, ਮਾਰ ਵੀ ਰਹੇ ਨੇ। ਹਾਲਾਤ ਨੇ ਜੀ ਸਮੇਂ ਮੁਤਾਬਕ, ਜਿਵੇਂ ਜਿਵੇਂ ਇਨਸਾਨਾਂ ਦੀ ਮੱਤ ਵਿੱਚ ਨਿਘਾਰ ਆਉਂਦਾ, ਡਿੱਗਦੀ ਜਾ ਰਹੀ ਨਾ, ਸੋਚ ਦਾ ਤਲ ਡਿੱਗਦਾ ਜਾ ਰਿਹਾ, ਮੱਤ ਦਾ ਤਲ ਡਿੱਗਦਾ ਜਾ ਰਿਹਾ। ਜਿਵੇਂ ਜਿਵੇਂ ਮੱਤ ਦਾ ਤਲ ਡਿੱਗਦਾ ਜਾ ਰਿਹਾ, ਉਵੇਂ ਉਵੇਂ ਜੀਵਨਾਂ ਵਿੱਚ ਵੀ ਨਿਘਾਰ ਆਈ ਜਾਂਦਾ, ਜੀਵਨ ਸਥਲ ਵੀ ਡਿੱਗੀ ਜਾਂਦਾ, ਉਵੇਂ ਉਵੇਂ ਜਿਉਣ ਦਾ ਤਰੀਕਾ ਵੀ ਡਿੱਗਦਾ ਜਾ ਰਿਹਾ। ਸਿਰਫ ਕੀ ਹੈ, ਝੂਠ ਨੇ ਅਗਵਾਈ ਕਰਨੀ ਸ਼ੁਰੂ ਕਰਤੀ, ਮਾਇਆ ਸਿੱਕਦਰ ਬਣ ਗਈ। ਜਿੱਥੇ ਝੂਠ ਅਗਵਾਈ ਕਰਨ ਲੱਗ ਪਿਆ, ਹੁਣ ਮਾਇਆ ਨੂੰ ਗੁਰੂ ਸਾਹਿਬ ਨੇ ਗੁਰਬਾਣੀ 'ਚ ਝੂਠ ਕਹਿ ਕੇ ਵੀ ਸੰਬੋਧਨ ਕੀਤਾ ਨਾ, ਨਾਨਕ ਵਖਾਣੇ ਬੇਨਤੀ ਤੁਧ ਬਾਝ ਕੂੜੋ ਕੂੜ, ਮਾਇਆ ਝੂਠ ਦਾ ਰੂਪ ਹੀ ਹੈ। ਅਤੇ ਇੱਥੇ ਸਿੱਕਦਾਰ ਕੌਣ ਬਣ ਗਏ, ਜੇ ਝੂਠ ਸਿੱਕਦਾਰ ਸਿੱਕਦਾਰੀ ਕਰੇਗਾ, ਸਰਦਾਰੀ ਕਰੇਗਾ, ਤਾਂ ਸੁਭਾਵਿਕ ਜਿਹੀ ਗੱਲ ਹੈ ਵੀ ਜਿਹੜੇ ਜਿਉਣ ਵਾਲੇ ਨੇ ਉਹ ਤਾਂ ਉਵੇਂ ਹੀ ਚੱਲਣਗੇ ਜਿਵੇਂ ਝੂਠ ਉਹਨਾਂ ਨੂੰ ਹੁਕਮ ਕਰ ਰਿਹਾ, ਅਤੇ ਜਿਹੜੇ ਝੂਠ ਦੇ ਅਧੀਨ ਚੱਲਣ ਵਾਲੇ ਨੇ ਉਹਨਾਂ ਦੇ ਕੋਲ ਇਨਸਾਨਾਂ ਵਾਲਾ ਜੀਵਨ ਕਦਾਚਿਤ ਵੀ ਨਹੀਂ ਹੋ ਸਕਦਾ। ਇਨਸਾਨਾਂ ਵਾਲੀ ਜ਼ਿੰਦਗੀ ਤਾਂ ਉਦਣ ਹੀ ਬਣੇਗੀ ਜਿੱਦਣ ਸੱਚ ਦੇ ਪਹਿਰੇਦਾਰ ਬਣਾਂਗੇ, ਜਿੱਦਣ ਸੱਚ ਸਾਡੇ ਕੋਲ ਹੋਏਗਾ। ਜੇ ਅਸੀਂ ਕੂੜ ਦੇ ਆਧਾਰ 'ਤੇ ਜ਼ਿੰਦਗੀ ਜਿਉਣ ਵਾਲੇ ਹਾਂ ਤਾਂ ਚੇਤਾ ਰੱਖੋ ਅਸੀਂ ਇਨਸਾਨ ਨਹੀਂ ਹਾਂ। ਫਿਰ ਗੁਰੂ ਨਾਨਕ ਸਾਹਿਬ ਦੇ ਪਾਵਨ ਬੋਲ ਨੇ ਵੀ ਭਾਈ ਜਿੰਨ ਜੇ ਤੁਸੀਂ ਅਤੇ ਤੁਹਾਡਾ ਜੀਵਨ ਜਿੰਨਾ ਵਰਗਾ ਹੈ, ਭੂਤਨੇ ਹੋ ਤੁਸੀਂ, ਤੁਹਾਡੇ ਘਰ ਦੇ ਵਿੱਚ ਜਨਮ ਲੈਣ ਵਾਲੀ ਔਲਾਦ ਜੇ ਤਾਂ ਸੱਚ ਨਾਲ ਜੁੜ ਜਾਏ ਫਿਰ ਤਾਂ ਉਹ ਤੁਹਾਡੇ ਤੋਂ ਵੱਖਰੀ ਬਣ ਜਾਏਗੀ, ਪਰ ਜੇ ਉਹ ਵੀ ਝੂਠ ਦੇ ਪਹਿਰੇਦਾਰ ਹੀ ਬਣ ਗਏ, ਉਹ ਵੀ ਝੂਠ ਦੇ ਅਧੀਨ ਚੱਲਣ ਵਾਲੇ ਬਣ ਗਏ, ਫਿਰ ਉਹ ਛੋਟੇ ਅਤੇ ਵੱਡੇ ਰੂਪ ਦੇ ਵਿੱਚ ਨੇ, ਇਦੂ ਵੱਧ ਕੇ ਕੁਝ ਨਹੀਂ ਹੈ। ਪੁੱਤ ਜਨੂਰਾ ਧੀ ਜਨੂਰੀ ਦਾ ਭਾਵ ਕੀ ਹੈ, ਪੁੱਤ ਦਾ ਸ਼ਬਦ ਇੱਥੇ ਸਪੁੱਤਰ, ਧੀ ਦਾ ਮਤਲਬ ਧੀ। ਹੁਣ ਇੱਥੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਵੀ ਜੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਜੇ ਜਿੰਨ ਅਵਤਾਰ ਲੈ ਰਹੇ ਨੇ ਉਹਨਾਂ ਦੇ ਘਰ ਦੇ ਵਿੱਚ ਪੈਦਾ ਹੋਣ ਵਾਲੇ ਛੋਟੇ ਜਿੰਨ ਨੇ ਜਿਹੜੇ ਘਰ ਦੇ ਵਿੱਚ ਫਿਰ ਪੈਦਾ ਹੋ ਰਹੇ। ਇਸ ਲਈ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਜ ਜ਼ਿਕਰ ਕੀਤਾ ਵੀ ਜਦੋਂ ਸਿੱਕਦਾਰ ਧਨ, ਜਦੋਂ ਸਿੱਕਦਾਰ ਮਾਇਆ, ਜਦੋਂ ਸਿੱਕਦਾਰ ਝੂਠ ਬਣ ਜਾਂਦਾ ਹੈ, ਫਿਰ ਇਨਸਾਨ ਆਪਣੀ ਮੱਤ ਵਿਸਾਰ ਦਿੰਦਾ ਹੈ, ਇਨਸਾਨੀ ਸੁਭਾਅ ਖਤਮ ਹੋ ਗਿਆ ਨਾ। ਇਨਸਾਨੀ ਸੁਭਾਅ ਜਿਹੜਾ ਇਨਸਾਨੀਅਤ ਦੇ ਆਧਾਰ ਉੱਤੇ, ਅਤੇ ਇਨਸਾਨੀਅਤ ਜਿਹੜੀ ਹੈ ਇਹ ਦੇਵ ਸਵਰੂਪ ਦਾ ਸਬੂਤ ਹੈ, ਇਨਸਾਨੀਅਤ ਦੇਵ ਸਰੂਪ ਦਾ ਸਬੂਤ ਹੈ। ਪਰ ਜਿੱਥੇ ਇਨਸਾਨੀਅਤ ਹੀ ਮਰ ਗਈ, ਜਿਸ ਥਾਂ ਉੱਤੇ ਮਨੁੱਖਤਾ ਹੀ ਮਰ ਗਈ, ਜਿੱਥੇ ਸਿਰਫ ਆਪਣਾ ਲਾਲਚ ਰਹਿ ਗਿਆ, ਉਸ ਥਾਂ ਉੱਤੇ ਫਿਰ ਇਨਸਾਨ ਨਹੀਂ ਹੈ। ਉੱਥੇ ਕੀ ਹੈ, ਬੇਤਾਲਾ ਅਤੇ ਭੂਤਨਾ ਸੁਭਾਅ ਬਣ ਗਿਆ, ਉੱਥੇ ਫਿਰ ਕੁਝ ਸੱਚ ਨਹੀਂ, ਉੱਥੇ ਸਿਵਾਏ ਝੂਠ ਤੋਂ ਕੁਛ ਨਹੀਂ ਹੈ। ਅਤੇ ਉਹ ਝੂਠ ਦੇ ਆਧਾਰ ਉੱਤੇ ਜਿਉਣ ਵਾਲਿਆਂ ਦੀ ਦਸ਼ਾ ਨੂੰ ਸਤਿਗੁਰੂ ਨੇ ਬਿਆਨ ਕੀਤਾ। ਮੱਲ ਕਹਿੰਦੇ ਇਸ ਤਰ੍ਹਾਂ ਦਿਨ ਬਾ ਦਿਨ ਜ਼ਿੰਦਗੀਆਂ ਦੇ ਅੰਦਰ ਨਿਗਾਰ ਆਉਂਦਾ ਜਾਂਦਾ ਹੈ, ਲੱਭਣ ਵਾਸਤੇ ਨਹੀਂ। ਅੱਜ ਦੇ ਸਮੇਂ 'ਚ ਜਿਵੇਂ ਇਨਸਾਨ ਕਹਿੰਦਾ ਫਿਰਦਾ ਵੀ ਜਿੰਨ ਨੇ ਭੂਤ ਨੇ, ਉਹ ਸਾਰੀਆਂ ਚੀਜ਼ਾਂ ਲੱਭਣ ਨਹੀਂ, ਖੋਜਣ ਨਹੀਂ ਜਾਣੀਆਂ ਪੈਂਦੀਆਂ। ਇਨਸਾਨ ਦੀ ਆਪਣੀ ਮੱਤ ਹੀ ਜਦੋਂ ਉੱਦਾਂ ਦੀ ਬਣ ਜਾਂਦੀ ਹੈ, ਫਿਰ ਉਹ ਉਸੇ ਤਰ੍ਹਾਂ ਦੇ ਜੀਵਨ ਨੂੰ ਜਿਉਣ ਲੱਗ ਪੈਂਦਾ। ਇਹ ਨਹੀਂ ਵੀ ਜੀਵਨ ਦੇ ਅੰਦਰ ਹੁਣ ਜੇ ਆਪਾਂ ਹਰ ਸੁੱਖ ਸਹੂਲਤ ਮੰਨ ਰਹੇ ਹਾਂ ਤਾਂ ਅਸੀਂ ਚੰਗੇ ਹਾਂ, ਹਰ ਸੁੱਖ ਸਹੂਲਤ ਮੰਨ ਰਹੇ ਹਾਂ, ਅਕਾਲ ਪੁਰਖ ਦੀ ਦਾਤ ਹੈ, ਉਹਦੀ ਦਿੱਤੀ ਦਾਤ ਅਸੀਂ ਮੰਨ ਰਹੇ ਹਾਂ, ਪਰ ਜੇ ਹਰ ਸੁੱਖ ਸਹੂਲਤ ਮੰਨਦਿਆਂ ਹੋਇਆਂ ਸਾਡੇ ਕੋਲ ਇਨਸਾਨੀਅਤ ਨਹੀਂ, ਮਨੁੱਖਤਾ ਨਹੀਂ, ਅਸੀਂ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦੇ ਆਧਾਰ 'ਤੇ ਸੋਚ ਨਾ ਸਕੇ, ਤਾਂ ਚੇਤਾ ਰੱਖੋ ਫਿਰ ਬਾਪੂ ਜੀ ਦਾ ਪਾਵਨ ਬਚਨ
ਕਿ ਇੱਥੇ ਹਾਲਾਤ ਇੱਦਾਂ ਦੇ ਬਣੇ ਹੋਏ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾਂ ਕਰੇ ਦਿਨ ਰਾਤ। ਸਿਰਫ ਸਰੀਰ ਮਨੁੱਖਾਂ ਵਾਲਾ ਹੈ, ਕਰਤੂਤਾਂ ਅਤੇ ਇਹਦੀਆਂ ਪਸ਼ੂਆਂ ਵਾਲੀਆਂ ਬਣ ਚੁੱਕੀਆਂ, ਕਰਤੂਤਾਂ ਅਤੇ ਜਾਨਵਰਾਂ ਵਾਲੀਆਂ। ਕਰਤੂਤਾਂ ਤੋਂ ਭਾਵ ਕਰਮ, ਕਰਮ ਅਤੇ ਜਾਨਵਰਾਂ ਵਾਲੇ ਬਣ ਗਏ। ਵੇਖਣ ਨੂੰ ਇਹ ਇਨਸਾਨ ਹੀ ਲੱਗੀ ਜਾਂਦਾ ਹੈ, ਅਤੇ ਇਨਸਾਨ ਜਿਹੜਾ ਹੈ ਇਹ ਸਿਰਫ ਸਰੀਰ ਕਰਕੇ ਹੀ ਨਜ਼ਰੀ ਆ ਰਿਹਾ, ਕਿਉਂਕਿ ਅੰਦਰੋਂ ਮਨੁੱਖਤਾ ਮਰ ਚੁੱਕੀ ਹੈ। ਇਸ ਲਈ ਯਤਨ ਇਹ ਕਰੀਏ ਵੀ ਮਨੁੱਖਤਾ ਸਾਡੇ ਅੰਦਰੋਂ ਕਦੇ ਮਰੇ ਨਾ, ਇਨਸਾਨੀਅਤ ਸਾਡੇ ਅੰਦਰੋਂ ਕਦੇ ਮਰੇ ਨਾ, ਇਨਸਾਨੀਅਤ ਸਦਾ ਜਿਉਂਦੀ ਰਹੇ। ਧੰਨ ਦਾ ਕੀ ਹੈ, ਅੱਜ ਨਹੀਂ ਕੱਲ੍ਹ ਨੂੰ ਬਹੁਤ ਹੋ ਸਕਦਾ, ਅੱਜ ਹੈ ਅਤੇ ਇਹ ਵੀ ਹੋ ਸਕਦਾ ਵੀ ਕੱਲ੍ਹ ਨੂੰ ਨਾ ਹੋਵੇ। ਧੰਨ ਕੋਈ ਬਹੁਤੀ ਪਾਇਆ ਨਹੀਂ ਰੱਖਦਾ, ਬਸ ਫਰਕ ਇਹ ਹੀ ਹੈ ਜੀ ਅਸੀਂ ਬਹੁਤੀ ਪਾਇਆ ਧੰਨ ਦੀ ਰੱਖ ਲਈ। ਧੰਨ ਦੀ ਪਾਇਆ ਰੱਖਣ ਕਰਕੇ ਅਸੀਂ ਆਪਣੇ ਅੰਦਰੋਂ ਇਨਸਾਨੀਅਤ ਨੂੰ ਖਤਮ ਕਰ ਲਿਆ। ਜਦੋਂ ਇਨਸਾਨੀਅਤ ਹੀ ਮਰ ਗਈ, ਫਿਰ ਹਰ ਪਾਸੇ ਹੈਵਾਨੀਅਤ ਹੀ ਹੈਵਾਨੀਅਤ, ਸ਼ੈਤਾਨੀਅਤ ਹੀ ਨਜ਼ਰ ਆ ਰਹੀ ਹੈ, ਅਤੇ ਹਰ ਤੁਰਿਆ ਜਾਂਦਾ ਜੀਵ ਜਿਹੜਾ ਸੱਚ ਤੋਂ ਦੂਰ ਹੈ, ਜਿਹੜਾ ਕੂੜ ਦੇ ਅਧੀਨ ਹੈ ਅਤੇ ਸੱਚ ਤੋਂ ਦੂਰ ਹੈ, ਫਿਰ ਉਹ ਜੀਵ ਤੁਰਿਆ ਜਾਂਦਾ ਹਰ ਸ਼ੈਤਾਨੀ ਸੁਭਾਅ ਲੈ ਕੇ ਚੱਲਣ ਵਾਲਾ ਹੈ। ਇਸ ਕਰਕੇ ਹੀ ਅੱਜ ਦੇ ਸਮੇਂ 'ਚ ਆਪਾਂ ਕਹਿ ਰਹੇ ਹਾਂ ਵੀ ਕੋਈ ਵੀ ਕਿਸੇ ਉੱਤੇ ਭਰੋਸਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਕਿਉਂ? ਕਿਉਂਕਿ ਨਹੀਂ ਪਤਾ ਕਿਹੜਾ ਕਿਸ ਤਰ੍ਹਾਂ ਦੀ ਸ਼ੈਤਾਨੀਅਤ ਆਪਣੇ ਅੰਦਰ ਲੈ ਕੇ ਬੈਠਾ ਹੈ। ਅੱਜ ਦੇ ਹਾਲਾਤ ਨੇ ਜੀ ਜੋ ਸਮਾਜ ਅੰਦਰ ਆਪਾਂ ਵੇਖ ਰਹੇ ਹਾਂ। ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ, ਭਾਈ ਜਿਵੇਂ ਜਿਵੇਂ ਇਨਸਾਨਾਂ ਦੀ ਮਤ ਝੂਠ ਦੇ ਅਧੀਨ ਹੁੰਦੀ ਜਾਏਗੀ, ਤਿਵੇਂ ਤਿਵੇਂ ਫਿਰ ਇੱਥੇ ਜਿੰਨ ਜਿਹੜੇ ਉਹਨਾਂ ਦੀ ਗਿਣਤੀ ਵੱਧਦੀ ਜਾਏਗੀ, ਇਨਸਾਨਾਂ ਦੀ ਗਿਣਤੀ ਘੱਟਦੀ ਜਾਣੀ, ਅਤੇ ਜਿਵੇਂ ਜਿਵੇਂ ਇਨਸਾਨੀਅਤ ਮੁੱਕਦੀ ਜਾਏਗੀ ਤਿਵੇਂ ਤਿਵੇਂ ਹੈਵਾਨੀਅਤ ਵਿੱਚ ਵਾਧਾ ਹੁੰਦਾ ਜਾਏਗਾ, ਧਰਤੀ ਉੱਤੇ ਫਿਰ ਉਸੇ ਤਰ੍ਹਾਂ ਸ਼ੈਤਾਨੀਅਤ ਦਾ ਭਾਰ ਵਧੇਗਾ, ਅਤੇ ਉਹੀ ਧਰਤੀ ਹੈ ਜਿਹੜੀ ਮੁੜ ਫਿਰ ਅਕਾਲ ਪੁਰਖ ਅੱਗੇ ਪੁਕਾਰ ਕਰਦੀ ਹੈ ਕਿ ਮੈਂ ਆਪਣੇ ਉੱਤੇ ਭਾਰ ਮਹਿਸੂਸ ਕਰ ਰਹੀ ਹਾਂ ਅਤੇ ਇਸ ਭਾਰ ਨੂੰ ਲਵੋ, ਇਹਨੂੰ ਦੂਰ ਕਰੋ ਤਾਂ ਜੋ ਮੈਂ ਸੁਰੱਖਿਅਤ ਉਸੇ ਤਰ੍ਹਾਂ ਫਿਰ ਸੱਚ ਦੇ ਆਸਰੇ ਮੈਂ ਜਿਉਂ ਸਕਾਂ। ਧਰਤੀ ਖੜੋਤੀ ਸੱਚ ਦੇ ਆਧਾਰ 'ਤੇ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ, ਪਰ ਜਦੋਂ ਝੂਠ ਦਾ ਭਾਰ ਵੱਧ ਜਾਂਦਾ ਫਿਰ ਧਰਤੀ ਪੁਕਾਰ 'ਤੇ ਆ ਜਾਂਦੀ, ਫਿਰ ਇਹ ਅਰਜੋਈਆਂ ਕਰਦੀ ਹੈ। ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜ਼ੋਰੂ ਜਿਨ੍ਹਾਂ ਦਾ ਸਿੱਕਦਾਰ। ਸਿੱਕਦਾਰ ਜ਼ੋਰੂ ਬਣ ਜਾਂਦਾ, ਧਨ ਬਣ ਜਾਂਦਾ, ਫਿਰ ਉੱਥੇ ਜੀਵਨ ਸਤਲ

ਰੱਬ ਨਾਲ ਕੋਈ ਸਾਂਝ ਨਹੀਂ, ਪਰਮੇਸ਼ਰ ਨਾਲ ਕੋਈ ਸਾਂਝ ਨਹੀਂ, ਕੋਈ ਪ੍ਰੇਮ ਨਹੀਂ। ਅਤੇ ਉਹਨਾਂ ਦਾ ਪ੍ਰੇਮ ਜਿਹੜਾ ਬਣ ਗਿਆ ਉਹਨਾਂ ਅਸੀਂ ਉਹਨੂੰ ਆਸਥਾ ਕਹਿ ਦਿੰਦੇ ਹਾਂ ਜੀ, ਸਾਡੀ ਆਸਥਾ ਹੈ, ਅਸੀਂ ਉਹਨੂੰ ਆਸਥਾ ਦਾ ਨਾਂ ਦੇ ਦਿੰਦੇ ਹਾਂ। ਅਤੇ ਉਹ ਜਿਹੜੀ ਆਸਥਾ ਹੈ ਨਾ, ਉਹ ਰੱਬ 'ਤੇ ਨਹੀਂ, ਉਹ ਹੁਣ ਆਸਥਾ ਪੱਥਰਾਂ 'ਤੇ ਤਸਵੀਰਾਂ 'ਤੇ ਬਣ ਕੇ ਰਹਿ ਗਈ। ਬਸ ਉਹ ਜਿਹੜੀ ਆਸਥਾ ਹੈ ਨਾ, ਉਹਦਾ ਜ਼ਿਕਰ ਫਿਰ ਗੁਰੂ ਨਾਨਕ ਸਾਹਿਬ ਨੇ ਇਸ ਸ਼ਲੋਕ ਵਿੱਚ ਕੀਤਾ। ਪਹਿਲਾਂ ਮਾਲਕ ਨੇ ਸ਼ਬਦ ਵਰਤੇ, ਕਹਿੰਦੇ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ। ਹੁਣ ਜੇ ਤਾਂ ਅੱਖਰੀ ਅਰਥ ਕਰੀਏ ਤਾਂ ਫਿਰ ਸੁਭਾਵਿਕ ਜਿਹੀ ਗੱਲ ਹੈ ਵੀ ਉਸੇ ਤਰ੍ਹਾਂ ਨਾ। ਜਦੋਂ ਆਪਾਂ ਸਨਾਤਨ ਧਰਮ ਦੀ ਗੱਲ ਕਰਾਂਗੇ ਜੀ, ਆਰਿਆ ਸਮਾਜੀ ਲੋਕ ਨੇ, ਜਿੱਥੋਂ ਸਨਾਤਨ ਧਰਮ ਦੀ ਆਰੰਭਤਾ ਹੁੰਦੀ, ਆਰਿਆ ਸਮਾਜੀਆਂ ਦਾ ਜਦੋਂ ਇਤਿਹਾਸ ਪੜ੍ਹੀਏ ਤਾਂ ਚੇਤਾ ਰੱਖੋ, ਉਹਨਾਂ ਵਿੱਚੋਂ ਕੋਈ ਵੀ ਬੁੱਤ ਪੂਜਕ, ਕੋਈ ਵੀ ਮੂਰਤੀ ਪੂਜਕ ਨਹੀਂ ਸੀ। ਹੌਲੀ ਹੌਲੀ ਆਰਿਆ ਸਮਾਜੀ ਜਿਹੜੇ, ਉਹਨਾਂ ਅਤੇ ਸਨਾਤਨੀਆਂ ਵਿੱਚ ਫਿਰ ਫਰਕ ਬਣਦਾ ਗਿਆ। ਆਰਿਆ ਸਮਾਜੀ ਅੱਜ ਵੀ ਕਿਤੇ ਮਿਲ ਲੰਗੇ, ਅੱਜ ਵੀ ਉਹ ਬੁੱਤ ਪੂਜਕ ਪੂਜਾ ਤੋਂ ਇਨਕਾਰੀ ਨੇ, ਅੱਜ ਵੀ ਇਨਕਾਰੀ ਨੇ। ਪਰ ਇੱਕ ਫਿਰਕਾ ਵੱਖਰਾ ਬਣ ਗਿਆ ਜਿਹੜਾ ਇਹ ਕਹਿੰਦਾ ਵੀ ਅਸੀਂ ਤਾਂ ਬੁੱਤ ਹੀ ਪੂਜਣੇ ਨੇ, ਪਰ ਅਸੀਂ ਹਾਂ ਉਹਨਾਂ ਵਿੱਚੋਂ ਹੀ। ਫਿਰਕਾ ਵੱਖਰਾ ਬਣ ਗਿਆ, ਅਸੀਂ ਹਾਂ ਉਹਨਾਂ ਵਿੱਚੋਂ ਹੀ। ਅਤੇ ਉਹ ਜਿਹੜੇ ਬੁੱਤ ਪੂਜਕ ਬਣ ਗਏ, ਫਿਰ ਉਹਨਾਂ ਨੇ ਦਸ਼ਾ ਜਿਹੜੀ ਉਹ ਕੁਝ ਹੋਰ ਬਣਾਤੀ। ਹੁਣ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਬੁੱਤਾਂ ਦੀ ਪੂਜਾ ਕੀਤੀ, ਜਿਨ੍ਹਾਂ ਨੇ ਪੱਥਰਾਂ ਦੀਆਂ ਮੂਰਤੀਆਂ ਪੂਜੀਆਂ, ਜਾਂ ਜਿਨ੍ਹਾਂ ਨੇ ਤਸਵੀਰਾਂ ਪੂਜੀਆਂ। ਗੁਰੂ ਸਾਹਿਬ ਕਹਿੰਦੇ ਮੂਲੇ ਭੁੱਲੇ, ਮੁੱਢ ਤੋਂ ਹੀ ਭੁੱਲੇ ਹੋਏ ਨੇ। ਸੁਭਾਵਿਕ ਜਿਹੀ ਗੱਲ ਹੈ ਜੀ, ਜਿਹੜਾ ਪੱਥਰ 'ਤੇ ਆਸਥਾ ਰੱਖ ਕੇ ਬੈਠਾ ਉਹ ਕੀ ਹੈ, ਉਹ ਭੁੱਲਿਆ ਹੀ ਹੋਇਆ ਨਾ। ਜਿਹੜਾ ਇਹ ਵੀ ਨਹੀਂ ਦੱਸ ਸਕ ਜਿਹੜਾ ਇਹ ਵੀ ਨਹੀਂ ਸਮਝ ਸਕਿਆ ਵੀ ਮੈਂ ਜਿਹਦੇ 'ਤੇ ਆਸਥਾ ਰੱਖੀ ਬੈਠਾ ਇਹਦੇ ਕੋਲੋਂ ਮੈਨੂੰ ਕੀ ਮਿਲੇਗਾ। ਜੇ ਮੈਂ ਸੰਸਾਰ ਸਮੁੰਦਰ ਤੋਂ ਤਰਨ ਦੀ ਗੱਲ ਕਰਾਂ ਜਾਂ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੀ ਗੱਲ ਕਰਾਂ, ਤਾਂ ਜਿਹਦੇ ਉੱਤੇ ਮੈਂ ਆਸਥਾ ਰੱਖੀ ਬੈਠਾ ਇਹ ਤਾਂ ਤਰ ਨਹੀਂ ਸਕਦਾ, ਇਹ ਤਾਂ ਤੈਰ ਨਹੀਂ ਸਕਦਾ, ਇਹਦੇ ਉੱਤੇ ਆਸਥਾ ਰੱਖਣ ਵਾਲਾ ਕਿਵੇਂ ਤੈਰੇਗਾ। ਹੁਣ ਹਾਲਾਤ ਨੇ ਜਿਹੜੇ ਗੁਰੂ ਸਾਹਿਬ ਨੇ ਬਿਆਨ ਕੀਤੇ, ਵੇਖੋ ਨਾ, ਜਿਵੇਂ ਜਿਵੇਂ ਇਨਸਾਨ ਤਸਵੀਰਾਂ ਦਾ ਪੁਜਾਰੀ ਬਣੀ ਜਾਂਦਾ, ਜਿਵੇਂ ਜਿਵੇਂ ਪੱਥਰਾਂ ਦਾ ਪੁਜਾਰੀ ਬਣੀ ਜਾਂਦਾ, ਮੂਰਤੀਆਂ ਦਾ ਪੁਜਾਰੀ ਬਣੀ ਜਾਂਦਾ, ਤਿਵੇਂ ਤਿਵੇਂ ਜੀਵਨਾਂ ਅੰਦਰ ਨਿਘਾਰ ਆ ਰਿਹਾ ਕਿ ਨਹੀਂ। ਹੁਣ ਜਿਹੜਾ ਜਿਵੇਂ ਦੀ ਆਰਾਧਨਾ ਕਰ ਰਿਹਾ ਉਵੇਂ ਦਾ ਬਣਦਾ ਜਾ ਰਿਹਾ। ਜਿਵੇਂ ਜਿਵੇਂ ਇਨਸਾਨ ਦੀ ਜ਼ਿੰਦਗੀ ਅੰਦਰ ਪੱਥਰਾਂ ਦੀ ਜ਼ਰੂਰਤ ਜਾਂ ਪੱਥਰਾਂ ਦੀ ਮਾਨਤਾ ਵੱਧਦੀ ਜਾਂਦੀ ਹੈ, ਤਿਵੇਂ ਤਿਵੇਂ ਇਨਸਾਨੀ ਜੀਵਨ ਪੱਥਰ ਹੀ ਬਣਦਾ ਜਾ ਰਿਹਾ। ਤੁਸੀਂ ਕਿਸੇ ਪਾਸੇ ਵੀ ਵੇਖੋ, ਪੱਥਰ ਹੀ ਪੱਥਰ ਦਾ ਭਾਵ ਕਠੋਰ ਹਿਰਦੇ ਵਾਲਾ, ਕਠੋਰਤਾ ਜਿੱਥੇ ਹਮਦਰਦੀ ਮੁੱਕ ਜਾਂਦੀ ਹੈ, ਜਿੱਥੇ ਇਨਸਾਨੀਅਤ ਮੁੱਕ ਜਾਂਦੀ ਹੈ ਉੱਥੇ ਕਠੋਰਤਾ ਹੈ। ਹੁਣ ਤੁਸੀਂ ਅੱਜ ਦੇ ਸਮੇਂ ਅਨੁਸਾਰ ਵੇਖ ਲਓ, ਇੱਕ ਇਨਸਾਨ ਦੁੱਖ ਨਾਲ ਕੁਰਲਾ ਰਿਹਾ, ਦੂਜਾ ਉਹਦੀ ਮਦਦ ਕਰਨ ਦੀ ਬਜਾਏ ਕਠੋਰਤਾ ਲੈ ਕੇ ਸਿਰਫ ਉਹਦੀਆਂ ਵੀਡੀਓਜ਼ ਬਣਾ ਰਿਹਾ ਵੀ ਮੈਂ ਵੇਖ ਰਿਹਾ ਤੈਨੂੰ, ਤੂੰ ਤੜਫ ਰਿਹਾ, ਪਰ ਮੈਂ ਤੈਨੂੰ ਬਚਾਉਣ ਵਾਸਤੇ ਨਹੀਂ, ਤੇਰੀ ਰਾਖੀ ਤੇਰੀ ਸਹਾਇਤਾ ਵਾਸਤੇ ਅੱਗੇ ਨਹੀਂ ਵਧਾਂਗਾ, ਮੈਂ ਤਾਂ ਆਪਣੇ ਵਾਸਤੇ ਇੱਥੋਂ ਤੇਰਾ ਮਰਨਾ, ਇੱਥੋਂ ਤੇਰਾ ਤੜਫਣਾ ਵੀ ਮੇਰਾ ਲਾਹੇਦ ਹੈ, ਜੇ ਮੈਂ ਤੈਨੂੰ ਬਚਾਉਣ ਲੱਗ ਗਿਆ ਤਾਂ ਮੇਰਾ ਲਾਹਾ ਮੇਰਾ ਲਾਭ ਕਿੱਥੇ ਜਾਏਗਾ। ਸਿਰਫ ਨਿਘਾਰ, ਜਿਵੇਂ ਜਿਵੇਂ ਪੱਥਰਾਂ ਦੇ ਨਾਲ ਮੋਹ ਇਨਸਾਨ ਦਾ ਵੱਧਦਾ ਜਾਂਦਾ ਹੈ, ਤਿਵੇਂ ਤਿਵੇਂ ਇਹਦਾ ਜੀਵਨ ਵੀ ਪੱਥਰ ਵਰਗਾ, ਹਿਰਦਾ ਵੀ ਪੱਥਰ ਵਰਗਾ ਕਠੋਰ ਹੀ ਬਣਦਾ ਜਾ ਰਿਹਾ। ਇਸੇ ਕਰਕੇ ਤਾਂ ਬਾਪੂ ਜੀ ਨੇ ਬਾਣੀ 'ਚ ਕਿਹਾ ਨਾ, ਜੈਸੋ ਸੇਵੈ ਤੈਸੋ ਹੋਵੈ, ਜਿੱਦਾਂ ਦੇ ਇਹਨੂੰ ਸੇਵੀ ਜਾਂਦਾ ਉੱਦਾਂ ਦਾ ਇਹ ਬਣੀ ਜਾਂਦਾ। ਇੱਕ ਹਾਲਾਤ ਉੱਦਾਂ ਦੇ ਵੀ ਸੀ, ਵੇਖੋ ਜਦੋਂ ਇਨਸਾਨ ਮਿੱਟੀ ਦੇ ਘਰਾਂ ਵਿੱਚ, ਉੱਥੇ ਹੁਣ ਪੂਜਾ ਨਹੀਂ ਹੈ, ਪੂਜਾ ਪੱਥਰਾਂ ਦੀ ਜਾਂ ਉਹ ਪੱਖ ਨਹੀਂ ਮੈਂ ਰੱਖ ਰਿਹਾ, ਮਿੱਟੀ ਦੇ ਘਰਾਂ 'ਚ ਰਹਿ ਰਿਹਾ, ਇਨਸਾਨ ਦੇ ਪ੍ਰਤੀ ਇਨਸਾਨ ਦੇ ਮਨ ਵਿੱਚ ਹਮਦਰਦੀ ਸੀ, ਮਨਾਂ ਵਿੱਚ ਹਮਦਰਦੀ, ਜਿਵੇਂ ਜਿਵੇਂ ਮਿੱਟੀ ਦੇ ਘਰਾਂ ਤੋਂ ਪੱਥਰ ਦੇ ਘਰ ਬਣਦੇ ਗਏ ਹਮਦਰਦੀ ਮੁੱਕਦੀ ਗਈ, ਘਟਦੀ ਗਈ, ਅਤੇ ਜਿਵੇਂ ਜਿਵੇਂ ਇਨਸਾਨ ਨੇ ਪੱਥਰਾਂ ਦੀ ਵਰਤੋਂ ਕਰਦਿਆਂ ਕਰਦਿਆਂ ਘਰਾਂ ਦੀਆਂ ਕੰਧਾਂ ਤੱਕ 'ਤੇ ਲਾ ਲਏ, ਘਰਾਂ ਦੀਆਂ ਕੰਧਾਂ ਤੋਂ ਜਾਂਦਿਆਂ ਜਾਂਦਿਆਂ ਧਰਮ ਸਥਾਨਾਂ 'ਤੇ ਵੀ ਲਾ ਲਏ, ਧਰਮ ਸਥਾਨਾਂ 'ਤੇ ਜਾਂਦਿਆਂ ਜਾਂਦਿਆਂ ਪੱਥਰਾਂ ਦੀ ਵਰਤੋਂ ਕਰਦਿਆਂ ਇਹਨੇ ਧਰਮ ਸਥਾਨਾਂ ਦੇ ਅੰਦਰ ਵੀ ਪੱਥਰ ਬਣਾ ਲਏ, ਅਤੇ ਜਿਹੜੇ ਧਰਮ ਸਥਾਨਾਂ ਦੇ ਅੰਦਰ ਪੱਥਰ ਬਣਾ ਕੇ ਅਤੇ ਹੁਣ ਪੂਜਣ ਲੱਗਾ ਹੋਇਆ, ਤੁਸੀਂ ਦੱਸੋ ਉਹਨਾਂ ਦੀ ਜ਼ਿੰਦਗੀ 'ਚ ਹਮਦਰਦੀ ਕਿੱਥੋਂ ਆਏਗੀ? ਪੂਜਕ ਤਾਂ ਪੱਥਰ ਹੀ ਹੈ ਨਾ, ਅਤੇ ਮਾਲਕ ਪਾਤਸ਼ਾਹ ਕਹਿੰਦੇ ਹੁਣ ਜਿਹੜਾ ਪੱਥਰ ਦੀ ਪੂਜਾ ਕਰਨ ਵਾਲਾ, ਕਹਿੰਦੇ ਮੂਲੇ ਭੂਲੇ ਅਖੁੱਟੀ ਜਾਹੀ, ਉਹ ਤਾਂ ਹਮੇਸ਼ਾ ਨਾ, ਗੁਰੂ ਸਾਹਿਬ ਕਹਿੰਦੇ ਕੁਰਾਹੇ, ਉਹ ਖੋਟੇ ਰਸਤੇ ਹੀ ਚੱਲਣਗੇ, ਉਹ ਕਦੇ ਸਿੱਧੇ ਰਸਤੇ ਨਹੀਂ ਚੱਲਣਗੇ। ਜਿਵੇਂ ਆਪਾਂ ਇੱਕ ਬਚਨ ਬਾਬਾ ਕਬੀਰ ਸਾਹਿਬ ਦਾ ਪੜ੍ਹਦੇ ਹਾਂ, ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਮਸਲਾ ਤਾਂ ਸਾਰਾ ਰੋਟੀ ਦਾ ਹੈ, ਮਸਲਾ ਤਾਂ ਸਾਰਾ ਦੁਕਾਨਦਾਰੀ ਦਾ ਹੈ, ਮਸਲਾ ਤਾਂ ਸਾਰਾ ਤੋਰੀ ਫੁਲਕੇ ਦਾ ਹੈ, ਕਿਉਂ ਜੇ ਉਹ ਨਹੀਂ ਕਰਦਾ ਤਾਂ ਉਹਦਾ ਤੋਰੀ ਫੁਲਕਾ

ਬੰਦ ਹੁੰਦਾ। ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਿਨੀ ਹੈ ਇਓ, ਸਤਿਗੁਰ ਜਾਗ ਤਾਖੇ ਦਿਓ, ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸ਼ੰਕਰ ਦਿਓ, ਤੀਨ ਦਿਓ ਪ੍ਰਤੱਖ ਤੋਰੈ ਕਰੈ ਕਿਸਕੀ ਸਿਓ। ਜਦੋਂ ਇਹ ਸ਼ਬਦ ਪੜ੍ਹੀਏ ਨਾ, ਅਤੇ ਇਹਦੇ ਵਿੱਚ ਫਿਰ ਜ਼ਿਕਰ ਕਰਦਿਆਂ, ਭਾਤ ਪਹਿਰ ਅਰ ਲਾਪਸੀ ਕਰ ਕਰਾ ਕਾ ਸਾਰ, ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁੱਖ ਛਾਰ। ਹੁਣ ਜੇ ਨਹੀਂ ਕਰ ਰਿਹਾ ਉਹ, ਅਤੇ ਉਹਦੀ ਦੁਕਾਨਦਾਰੀ ਬੰਦ ਹੋ ਰਹੀ ਹੈ। ਬਾਬਾ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਬੜੇ ਤਰ੍ਹਾਂ ਦੇ ਪਕਵਾਨ ਬਣਾ ਬਣਾ ਕੇ ਲਿਆਉਣ ਵਾਲਾ ਬਣਾ ਕੇ ਲੈ ਆਇਆ, ਅਤੇ ਜਿਹੜਾ ਅੱਗੇ ਬੈਠਾ ਆਪਣੀ ਦੁਕਾਨ ਲਾ ਕੇ ਬੈਠਾ ਹੈ ਜਾਂ ਆਪਣੀ ਦੁਕਾਨਦਾਰੀ ਚਲਾਉਣ ਵਾਲਾ ਹੈ, ਉਹਨੇ ਕੀ ਕੀਤਾ ਹੈ, ਉਹਨੇ ਉਹਦੇ ਵਿੱਚੋਂ ਨਾ ਭੋਗ ਲਵਾਉਂਦਿਆਂ ਹੋਇਆਂ ਮੂਰਤ ਦੇ ਮੁੱਖ ਨੂੰ ਥੋੜ੍ਹਾ ਥੋੜ੍ਹਾ ਲਾ ਕੇ ਕਿਣਕਾ ਜਿਹਾ, ਅਤੇ ਮੁੜ ਕੇ ਬਾਕੀ ਤਾਂ ਸਾਰਾ ਭੋਗਣ ਹਾਰ ਹੈ, ਭੋਗਿਆ ਨਾ, ਖਾਧਾ ਤਾਂ ਆਪ ਹੀ ਹੈ, ਹੁਣ ਉਹ ਤਾਂ ਤੋਰੀ ਫੁਲਕਾ ਹੈ, ਉਹਦੀ ਰੋਜ਼ੀ ਰੋਟੀ ਹੈ। ਹੁਣ ਉਹ ਕਹਿੰਦਾ ਵੀ ਜੇ ਮੈਂ ਨਹੀਂ ਕਰਦਾ ਤਾਂ ਮੇਰੀ ਦੁਕਾਨਦਾਰੀ ਬੰਦ ਹੁੰਦੀ, ਮੇਰਾ ਤੋਰੀ ਫੁਲਕਾ ਮੇਰੀ ਰੋਜ਼ੀ ਰੋਟੀ ਬੰਦ ਹੁੰਦੀ ਹੈ। ਉਹ ਆਪਣੀ ਰੋਜ਼ੀ ਰੋਟੀ ਨੂੰ ਚਲਾਉਣ ਵਾਸਤੇ ਹੀ ਇੱਦਾਂ ਕਰੀ ਜਾਂਦਾ। ਫਿਰ ਕਹਿੰਦੇ ਹੁਣ ਭੋਗਣ ਹਾਰ ਹੈ ਭੋਗਿਆ ਇਸ ਮੂਰਤ ਕੈ ਮੁੱਖ ਛਾਰ, ਮੂਰਤ ਦੇ ਮੁੱਖ ਵਿੱਚ ਜਿਹਨੂੰ ਦੇਵ ਕਹਿ ਕੇ ਪੂਜ ਰਿਹਾ ਜਾਂ ਜਿਸ ਮੂਰਤ ਨੂੰ ਦੇਵਤਾ ਕਹਿ ਕੇ ਉਹਦੇ ਅੱਗੇ ਨਮਸਕਾਰਾਂ ਪਿਆ ਕਰਦਾ, ਗੁਰੂ ਬਾਬਾ ਜੀ ਕਹਿੰਦੇ ਉਹਦੇ ਮੂੰਹ ਦੇ ਉੱਤੇ ਉਹਦੇ ਮੁੱਖ ਦੇ ਉੱਤੇ ਆਪੇ ਹੀ ਫਿਰ ਸਵਾਹ ਵੀ ਮਲੀ ਜਾਂਦਾ। ਹੁਣ ਸਵਾਹ ਆਪ ਮਲਦਾ, ਕਿਉਂ, ਜਿਹੜਾ ਮਿੱਠਾ ਉਹਦੇ ਮੁੱਖ ਨੂੰ ਲਾਇਆ ਜੇ ਉਹਨੂੰ ਸਾਫ਼ ਨਹੀਂ ਕਰਦਾ ਤਾਂ ਫਿਰ ਉਹਦੇ ਉੱਤੇ ਜੀਵ ਚੜ੍ਹਦੇ ਨੇ, ਉਹਦੇ ਉੱਤੇ ਮਿੱਠੇ ਦੇ ਨਾਲ ਆਉਣ ਵਾਲੇ ਜੀਵਾਂ ਦੀ ਗਿਣਤੀ ਵੱਧਦੀ ਹੈ, ਫਿਰ ਉਹਦੇ ਮੁੱਖ ਤੋਂ ਮਿੱਠਾ ਸਾਫ਼ ਕਰਨ ਵਾਸਤੇ ਫਿਰ ਸਵਾਹ ਦੀ ਵਰਤੋਂ ਕਰਦਾ। ਹੁਣ ਭੋਗਣ ਹਾਰ ਹੈ ਭੋਗਿਆ ਮੂਰਤ ਕੈ ਮੁੱਖ ਛਾਰ, ਜਿਹਨੂੰ ਦੇਵਤਾ ਕਹੀ ਜਾਂਦਾ ਉਹਦੇ ਮੂੰਹ 'ਤੇ ਸਵਾਹ ਵੀ ਆਪੇ ਮਲੀ ਜਾਂਦਾ। ਹਾਲਾਤ ਕੀ ਨੇ, ਸਿਰਫ ਦੁਕਾਨਦਾਰੀ ਆਪਣੀ, ਜਿਵੇਂ ਪਿਛਲੇਰੇ ਦੀਵਾਨਾਂ ਵਿੱਚ ਵੀ ਜ਼ਿਕਰ ਕੀਤਾ, ਧਰਮ ਦੇ ਨਾਮ ਉੱਤੇ ਧਰਮ ਦੀ ਗੱਲ ਕਰਨ ਵਾਲਿਆਂ ਦੀ ਗਿਣਤੀ ਘੱਟ, ਧਰਮ ਦੇ ਨਾਂ ਉੱਤੇ ਆਪਣੀਆਂ ਰੋਟੀਆਂ ਸੇਕਣ ਵਾਲਿਆਂ ਦੀ ਗਿਣਤੀ ਵੱਧ ਹੈ। ਅੱਜ ਦੇ ਹਾਲਾਤ ਨੇ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਧਰਮ ਆਸਥਾ ਦੇ ਆਧਾਰ 'ਤੇ ਖੜੋਤਾ, ਪਰ ਆਸਥਾ ਜਿਹੜੀ ਹੈ ਉਹ ਤਾਂ ਸਾਡੀ ਉਹਦੇ ਉੱਤੇ ਹੋਵੇ ਨਾ, ਜਿਹੜਾ ਜਾਗਤਾ ਹੈ ਦਿਓ ਦੇ ਰੂਪ ਵਿੱਚ ਹੈ ਸੰਸਾਰ ਅੰਦਰ, ਉਹਦੇ ਉੱਤੇ ਸਾਡੀ ਆਸਥਾ ਨਾ ਹੋਵੇ ਜਿਹੜਾ ਆਪ ਹੀ ਨਿਰਜੀਵ ਹੈ। ਸਾਡੀ ਸ਼ਰਧਾ, ਆਸਥਾ ਮਤਲਬ ਸ਼ਰਧਾ, ਸਾਡੀ ਸ਼ਰਧਾ ਹੋਣੀ ਚਾਹੀਦੀ ਹੈ, ਔਰ ਸ਼ਰਧਾ ਤਾਂ ਉਹਦੇ ਉੱਤੇ ਹੋਵੇ ਨਾ ਜਿਹੜਾ ਆਪ ਸੰਸਾਰ ਨੂੰ ਰੱਖਣ ਵਾਲਾ ਹੈ, ਆਪ ਸੰਸਾਰ ਨੂੰ ਬਣਾਉਣ ਵਾਲਾ ਹੈ, ਆਪ ਸੰਸਾਰ ਦੀ ਘਾੜਤ ਘੜਨ ਵਾਲਾ ਹੈ। ਉਹਦੇ ਉੱਤੇ ਆਸਥਾ, ਉਹਦੇ ਉੱਤੇ ਸ਼ਰਧਾ ਸਾਡੀ ਕੀ ਕਰੇਗੀ, ਜਿਹਨੂੰ ਘੜਦਾ ਵੀ ਇਨਸਾਨ ਹੈ, ਜਿਹਨੂੰ ਬਣਾਉਂਦਾ ਵੀ ਇਨਸਾਨ ਹੈ, ਅਤੇ ਜਿਹਨੂੰ ਜਦੋਂ ਚਿੱਤ ਕਰੇ ਉਦੋਂ ਇਨਸਾਨ ਢਾਹ ਵੀ ਦਿੰਦਾ, ਅਤੇ ਜਦੋਂ ਚਿੱਤ ਕਰੇ ਉਦੋਂ ਲੈ ਵੀ ਆਉਂਦਾ, ਜਦੋਂ ਚਿੱਤ ਕਰੇ ਉਦੋਂ ਸੁੱਟ ਵੀ ਆਉਂਦਾ। ਉਹਦੇ ਉੱਤੇ ਸਾਡੀ ਆਸਥਾ, ਉਹਦੇ ਉੱਤੇ ਸਾਡੀ ਸ਼ਰਧਾ ਕੀ ਕਰੇਗੀ। ਇਸ ਲਈ ਜੇ ਆਸਥਾ, ਜੇ ਸ਼ਰਧਾ ਰੱਖਣੀ ਹੈ ਤਾਂ ਉਹਦੇ ਉੱਤੇ ਰੱਖੋ ਜਿਹੜਾ ਸਾਰੇ ਦੇ ਸਾਰੇ ਸੰਸਾਰ ਨੂੰ ਬਣਾਉਣ ਵਾਲਾ। ਮਾਲਕ ਕਹਿੰਦੇ ਜਿਹੜੇ ਇਸ ਤਰ੍ਹਾਂ ਬੁੱਤ ਪੂਜਕ ਬਣ ਗਏ ਉਹਨਾਂ ਦੀ ਦਸ਼ਾ ਬਣ ਗਈ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਅਖੁੱਟ ਮਤਲਬ ਖੋਟੇ ਰਾਹ ਉੱਤੇ ਚੱਲਣ ਵਾਲੇ, ਉਹ ਸਿਰਫ ਖੋਟ ਦੇ ਆਧਾਰ 'ਤੇ ਹੀ ਜਿਉਣ ਵਾਲੇ ਨੇ। ਨਾਰਦ ਕਹੇ ਆਸੇ ਪੂਜ ਕਰਾਹੀ, ਭਾਵ ਉਹਨਾਂ ਨੇ ਉਸੇ ਮੂਰਤੀ ਦੀ ਪੂਜਾ ਕਰਨੀ ਦੱਸੀ, ਉਹ ਉਸੇ ਨਾ ਜਿਵੇਂ ਨਾਰਦ ਨੇ ਦੱਸਿਆ, ਉਹਦੇ ਰਚੇ ਹੋਏ ਜਿਹੜੇ ਪੰਜ ਰਾਤਰ ਨੇ ਨਾ ਉਹਦੇ ਅਨੁਸਾਰ ਫਿਰ ਪੂਜਾ ਕਰਨੀ ਸ਼ੁਰੂ ਕਰ ਲਈ। ਸਿਰਫ ਬੁੱਤ ਪੂਜਕ, ਇਹ ਇਕੱਲਾ ਜੀ ਇੱਕ ਪੱਖ ਨਹੀਂ ਹੈ। ਗੁਰੂ ਸਾਹਿਬ ਨੇ ਸ਼ਬਦ ਭਾਵੇਂ ਹਿੰਦੂ ਰੂਪ ਵਿੱਚ ਵਰਤਿਆ, ਪਰ ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਤਾਂ ਬੁੱਤ ਪੂਜਾ ਤੋਂ ਵਰਜਿਆ ਨਾ, ਇਨਕਾਰ ਕੀਤਾ ਸਤਿਗੁਰੂ ਨੇ। ਸਿੱਖ ਕਦੇ ਬੁੱਤ ਪੂਜਕ ਨਹੀਂ ਹੈ, ਸਿੱਖ ਕਦੇ ਮੂਰਤੀ ਪੂਜਕ ਨਹੀਂ ਹੈ, ਜੋ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ। ਪਰ ਅੱਜ ਦੀ ਹਾਲਾਤ ਅਤੇ ਸਮਾਂ ਤੁਸੀਂ ਵੇਖੋ, ਸਿੱਖ ਸ਼ਬਦ ਦੇ ਨਾਲੋਂ, ਸ਼ਬਦ ਨੂੰ ਪੜ੍ਹਨ ਅਤੇ ਗਿਆਨ ਨੂੰ ਪੜ੍ਹਨ ਦੇ ਨਾਲੋਂ, ਸ਼ਬਦ ਨੂੰ ਵਿਚਾਰਨ ਅਤੇ ਸ਼ਬਦ ਨੂੰ ਸੁਣਨ ਦੇ ਨਾਲੋਂ ਬੁੱਤ ਪੂਜਕ ਵੱਧਦਾ ਜਾ ਰਿਹਾ। ਵੇਖੋ, ਇੱਕ ਤਸਵੀਰ ਅੱਗੇ ਦੀਵਾ ਲਾਉਣਾ ਤਾਂ ਮਨਜ਼ੂਰ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸ਼ਬਦ ਪੜ੍ਹਨਾ ਮਨਜ਼ੂਰ ਨਹੀਂ ਹੈ। ਇੱਕ ਤਸਵੀਰ ਅੱਗੇ ਬੈਠ ਕੇ ਅਗਰਬੱਤੀਆਂ ਲਾਉਣੀਆਂ, ਧੂਫਾਂ ਲਾਉਣੀਆਂ ਤਾਂ ਮਨਜ਼ੂਰ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬਹਿ ਕੇ ਹੁਕਮ ਪੜ੍ਹਨਾ ਮਨਜ਼ੂਰ ਨਹੀਂ ਹੈ। ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਹੁਣ ਸਿੱਖਾਂ ਦੀ ਹਾਲਾਤ ਕਿੱਦਾਂ ਦੇ ਬਣਦੇ ਜਾ ਰਹੇ। ਜਿਹੜੇ ਪਾਸੇ ਤੋਂ ਸਤਿਗੁਰੂ ਨੇ ਸਾਨੂੰ ਵਰਜਿਆ, ਅਸੀਂ ਉਸੇ ਫਿਰ ਖੂਹ ਦੇ ਵਿੱਚ ਦੁਬਾਰਾ ਡਿੱਗਦੇ ਜਾ ਰਹੇ ਹਾਂ। ਵੇਖੋ, ਇਤਿਹਾਸਕ ਤਸਵੀਰਾਂ ਦਾ ਸਤਿਕਾਰ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ, ਪਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਤਸਵੀਰਾਂ ਦੇ ਪੂਜਕ ਨਹੀਂ ਬਣਾਇਆ, ਕਦੇ ਵੀ ਸਾਨੂੰ ਤਸਵੀਰਾਂ ਦੇ ਪੂਜਕ ਨਹੀਂ ਬਣਾਇਆ।
ਦੇਖੋ ਬੁੱਤ ਬਣਿਆ, ਬੁੱਤ ਦਾ ਸਤਿਕਾਰ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਨਿਰਾਦਰ ਕਰੋ ਜਾਂ ਤਸਵੀਰਾਂ ਦਾ ਨਿਰਾਦਰ ਕਰੋ। ਬੁੱਤ ਬਣਿਆ, ਬੁੱਤ ਬਣਾਇਆ, ਇਤਿਹਾਸਕ ਬੁੱਤਾਂ ਦਾ ਸਤਿਕਾਰ ਹੈ, ਇਤਿਹਾਸਕ ਤਸਵੀਰਾਂ ਦਾ ਸਤਿਕਾਰ ਹੈ, ਪਰ ਸਿੱਖ ਕਦੇ ਉਹਨਾਂ ਦਾ ਪੁਜਾਰੀ ਨਹੀਂ ਹੈ। ਜੇ ਸਿੱਖ ਪੁਜਾਰੀ ਹੈ, ਜੇ ਸਿੱਖ ਕਿਸੇ ਦੀ ਮੰਨਦਾ ਤਾਂ ਉਹ ਤਸਵੀਰ ਦੀ ਨਹੀਂ ਸਿੱਖ ਮੰਨਦਾ, ਅਤੇ ਸ਼ਬਦ ਦੀ ਮੰਨਦਾ, ਗਿਆਨ ਦੀ ਮੰਨਦਾ, ਕਿਸੇ ਹੋਰ ਦੀ ਨਹੀਂ। ਸਾਡਾ ਗੁਰੂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਤੋਂ ਦੂਜਾ ਕੋਈ ਨਹੀਂ। ਅਸੀਂ ਭਾਵੇਂ ਲੱਖ ਤਸਵੀਰਾਂ ਬਣਾ ਬਣਾ ਕੇ ਆਪਣੇ ਘਰਾਂ 'ਚ ਟੰਗ ਲਈਏ, ਲੱਖ ਤਸਵੀਰਾਂ ਬਣਾ ਬਣਾ ਕੇ ਅਸੀਂ ਜਿੱਥੇ ਮਰਜ਼ੀ ਰੱਖ ਕੇ ਬਹਿ ਜਾਈਏ, ਉਹ ਤਸਵੀਰ ਕਦੇ ਵੀ ਸਾਡਾ ਗੁਰੂ ਨਹੀਂ ਬਣ ਸਕਦੀ। ਜੇ ਗੁਰੂ ਹੈ ਤਾਂ ਸਾਡਾ ਸ਼ਬਦ ਹੈ, ਸ਼ਬਦ ਤੋਂ ਬਿਨਾਂ ਦੂਜਾ ਸਾਡਾ ਕੋਈ ਗੁਰੂ ਨਹੀਂ। ਇਸ ਲਈ ਖੁਦ ਆਪਣੀਆਂ ਜ਼ਿੰਦਗੀਆਂ ਨੂੰ ਤੁਸੀਂ ਵੇਖੋ, ਹਾਲਾਤ ਵੇਖੋ, ਹਾਲਾਤ ਕਿਹੜੇ ਪਾਸੇ ਦੇ ਨੇ, ਅਤੇ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹੜੇ ਪਾਸੇ ਲਾਇਆ। ਅਸੀਂ ਗੁਰੂ ਸਾਹਿਬ ਦੇ ਪਾਵਨ ਬਚਨਾਂ ਨੂੰ ਪੜ੍ਹ ਰਹੇ ਹਾਂ। ਮਾਲਕ ਕਹਿੰਦੇ ਭਾਈ ਮੁੱਢ ਤੋਂ ਭੁੱਲੇ ਹੋਏ ਨੇ ਉਹ ਲੋਕ ਜਿਹੜੇ ਬੁੱਤ ਪੂਜਕ, ਤਸਵੀਰ ਪੂਜਕ, ਮੂਰਤੀ ਪੂਜਕ ਬਣ ਗਏ, ਫਿਰ ਉਹਨਾਂ ਦੇ ਕੋਲ ਕੀ ਹੈ? ਮਾਲਕ ਕਹਿੰਦੇ ਇਹ ਤਾਂ ਭਾਈ ਉਵੇਂ ਜਿਵੇਂ ਨਾਰਦ ਨੇ ਆਖਿਆ ਉਵੇਂ ਹੀ ਪੂਜੀ ਜਾਂਦੇ ਨੇ, ਉਹਨਾਂ ਤੋਂ ਵੱਧ ਕੇ ਕੁਝ ਸੋਚਿਆ ਹੀ ਨਹੀਂ। ਆ ਸਾਡੇ ਅੰਦਰ ਵੇਖੋ ਨਾ, ਗੁਰੂ ਨਾਨਕ ਸਾਹਿਬ ਨੇ ਵਰਜਿਆ ਬੁੱਤ ਪੂਜਾ ਨਹੀਂ ਕਰਨੀ। ਗੁਰੂ ਨਾਨਕ ਪਾਤਸ਼ਾਹ ਦਾ ਹੀ ਸ਼ਬਦ ਹੈ ਜਿਹੜਾ ਅੱਜ ਆਪਾਂ ਵਿਚਾਰ ਰਹੇ ਹਾਂ। ਸਤਿਗੁਰੂ ਕਹਿੰਦੇ ਮੂਰਤੀ ਦੀ ਪੂਜਾ ਨਹੀਂ ਕਰਨੀ, ਬੁੱਤ ਦੀ ਪੂਜਾ ਨਹੀਂ ਕਰਨੀ, ਅਤੇ ਆਪਾਂ ਗੁਰੂ ਨਾਨਕ ਸਾਹਿਬ ਦੀਆਂ ਵੀ ਮੂਰਤੀਆਂ ਬਣਾ ਲਈਆਂ, ਬਣਾਈਆਂ ਨੇ। ਅੱਜ ਤੁਸੀਂ ਵੇਖੋ ਨਿੱਕੇ ਨਿੱਕੇ ਮਾਡਲ ਤਿਆਰ ਕੀਤੇ ਹੋਏ ਮਿਲ ਜਾਣਗੇ, ਤੁਸੀਂ ਬਾਜ਼ਾਰ ਵਿੱਚ ਜਾਓ, ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਵੀ ਬਣਾਈਆਂ ਹੋਈਆਂ ਮਿਲ ਜਾਂਦੀਆਂ ਨੇ, ਜਿਹੜੀਆਂ ਫੋਟੋਆਂ, ਅਤੇ ਪਹਿਲਾਂ ਫੋਟੋਆਂ ਸੀ, ਹੁਣ ਫੋਟੋਆਂ 'ਤੇ ਆਉਂਦਿਆਂ ਆਉਂਦਿਆਂ ਪੱਥਰ ਦੀਆਂ ਮੂਰਤੀਆਂ ਵੀ ਮਿਲਣ ਲੱਗ ਗਈਆਂ। ਤੁਸੀਂ ਬਾਜ਼ਾਰ ਦੇ ਅੰਦਰ ਵੇਖੋ ਜੋ ਹਾਲਾਤ ਜਿਵੇਂ ਜਿਵੇਂ ਬਣਦੇ ਜਾ ਰਹੇ। ਸਤਿਗੁਰੂ ਪਾਤਸ਼ਾਹ ਨੇ ਜਿਸ ਪਾਸਿਓਂ ਵਰਜਿਆ, ਅਸੀਂ ਉਸੇ ਖੂਹ ਵਿੱਚ ਮੁੜ ਕੇ, ਅਗਿਆਨਤਾ ਦੇ ਖੂਹ ਵਿੱਚ ਮੁੜ ਡਿੱਗ ਰਹੇ ਹਾਂ ਅਸੀਂ। ਇਹੀ ਕਾਰਨ ਹੈ ਕਿ ਸਾਡੇ ਦਿਨ ਬਾ ਦਿਨ ਹਿਰਦੇ ਕਠੋਰ ਹੁੰਦੇ ਜਾ ਰਹੇ ਨੇ, ਸਾਡੇ ਹਿਰਦਿਆਂ ਵਿੱਚੋਂ ਹਮਦਰਦੀ ਅਤੇ ਇਨਸਾਨੀਅਤ ਮੁੱਕਦੀ ਜਾ ਰਹੀ ਹੈ, ਅਤੇ ਹਿਰਦੇ ਕਠੋਰਤਾ ਨਾਲ ਭਰਦੇ ਜਾ ਰਹੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਹਿੰਦੂ ਮੂਲੇ ਭੂਲੇ ਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ, ਅੰਧੇ ਗੁੰਗੇ ਅੰਧ ਅੰਧਾਰ। ਅੰਨਾ ਵੀ ਹੋ ਗਿਆ, ਗੁੰਗਾ ਵੀ ਹੋ ਗਿਆ ਨਾ, ਹੁਣ ਕਿਸੇ ਨਾਲ ਤਸ਼ੱਦਦ ਹੋਈ ਜਾਵੇ ਚੁੱਪ ਕਰਕੇ ਕੋਲੋਂ ਲੰਘ ਜਾਂਦਾ ਹੈ, ਕਿਸੇ ਨਾਲ ਜਿੱਦਾਂ ਦਾ ਮਰਜ਼ੀ ਵਿਹਾਰ ਹੋਈ ਜਾਏ ਉਹ ਇਹੀ ਕਹੀ ਜਾਂਦਾ, ਜਿੱਦਣ ਸਾਡੇ ਨਾਲ ਵਾਪਰੇਗੀ ਉੱਦਣ ਵੇਖਾਂਗੇ। ਉਹ ਜਿੱਦਣ ਆਪਣੇ ਨਾਲ ਵਾਪਰਗੀ ਉੱਦਣ ਤੇ ਤੂੰ ਖੁਦ ਰੋਵੇਂਗਾ ਅਤੇ ਕੁਰਲਾਵੇਂਗਾ, ਉੱਦਣ ਵੇਖਣ ਜੋਗਾ ਕੁਝ ਨਹੀਂ ਰਹੇਗਾ। ਜੇ ਅੱਜ ਬੀਤਦੀ ਤੂੰ ਵੇਖ ਰਿਹਾ, ਅੱਜ ਤੇਰੇ ਕੋਲ ਮੌਕਾ, ਤੂੰ ਆਵਾਜ਼ ਚੁੱਕ। ਜੇ ਅੱਜ ਦੂਸਰੇ ਉੱਤੇ ਬੀਤਦੀ ਤੂੰ ਨਹੀਂ ਆਵਾਜ਼ ਚੁੱਕੀ ਨਾ, ਤੇ ਚੇਤਾ ਰੱਖ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੈ, ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਉਹ ਦਿਨ ਦੂਰ ਨਹੀਂ ਹੈ ਜਿੱਦਣ ਉਹ ਹਾਲਾਤ ਤੇਰੇ ਨਾਲ ਵੀ ਬਣ ਆਉਣੇ ਨੇ, ਉਹ ਸਮਾਂ ਤੇਰੇ ਨਾਲ ਵੀ ਬਣ ਆਉਣਾ, ਇਹਦੇ 'ਚ ਕੋਈ ਦੋਰਾਵਾ ਨਹੀਂ ਜੀ। ਜੇ ਅੱਜ ਕਿਸੇ ਉੱਤੇ ਹੁੰਦਾ ਤਸ਼ੱਦਦ ਵੇਖ ਕੇ ਅਸੀਂ ਪਾਸਾ ਵੱਟ ਕੇ ਲੰਘ ਜਾਵਾਂਗੇ, ਅਤੇ ਉਹ ਦਿਨ ਦੂਰ ਨਹੀਂ ਜਿੱਦਣ ਸਾਡੇ ਉੱਤੇ ਬੀਤੇਗੀ, ਅਤੇ ਜਿੱਦਣ ਸਾਡੇ ਉੱਤੇ ਬੀਤੇਗੀ ਉੱਦਣ ਰੋਣ ਅਤੇ ਕੁਰਲਾਉਣ ਤੋਂ ਇਲਾਵਾ ਸਾਡੇ ਕੋਲ ਵੀ ਕੁਝ ਨਹੀਂ ਹੋਣਾ, ਕਿਉਂਕਿ ਸਹਾਇਕ ਸਾਡਾ ਵੀ ਕਿਸੇ ਨਹੀਂ ਬਣ। ਜੇ ਅੱਜ ਕਿਸੇ ਨਾਲ ਖੜੋ ਕੇ ਕਿਸੇ ਦੀ ਆਵਾਜ਼ ਨਾਲ ਆਪਣੀ ਆਵਾਜ਼ ਰਲਾ ਕੇ ਬੁਲੰਦ ਕਰਾਂਗੇ, ਤਾਂ ਹੋ ਸਕਦਾ ਕੱਲ੍ਹ ਨੂੰ ਸਾਡੀ ਸਹਾਇਤਾ ਵਾਸਤੇ ਉਹ ਆ ਕੇ ਖੜੋ ਜਾਏ। ਪਰ ਜੇ ਅੱਜ ਅਸੀਂ ਕਿਸੇ ਉੱਤੇ ਤਸ਼ੱਦਦ ਹੁੰਦਾ ਵੇਖ ਕੇ ਪਾਸਾ ਵੱਟ ਕੇ ਲੰਘ ਜਾਈਏ, ਅਤੇ ਚੇਤਾ ਰੱਖੋ ਉਹ ਦਿਨ ਦੂਰ ਨਹੀਂ ਜਿੱਦਣ ਸਾਡੇ ਤੋਂ ਲੋਕਾਂ ਨੇ ਵੀ ਪਾਸੇ ਵੱਟ ਜਾਣੇ। ਮਾਲਕ ਕਹਿੰਦੇ ਦਸ਼ਾ ਬਣ ਗਈ ਅੰਧੇ ਗੂੰਗੇ ਅੰਧ ਅੰਧਾਰ। ਹੁਣ ਅੰਧਾ ਜਿਹਨੂੰ ਦਿਸੇ ਨਾ, ਗੂੰਗਾ ਜਿਹੜਾ ਬੋਲੇ ਨਾ, ਦਿਸਦਿਆਂ ਹੋਇਆਂ ਵੀ ਜਿਹੜਾ ਨਾ ਬੋਲੇ ਉਹਨੂੰ ਗੂੰਗਾ, ਅਤੇ ਜਿਹੜਾ ਅੱਖਾਂ ਬੰਦ ਕਰਕੇ ਕੋਲੋਂ ਲੰਘ ਜਾਏ ਉਹਨੂੰ ਅੰਨਾ। ਗੁਰੂ ਸਾਹਿਬ ਕਹਿੰਦੇ ਇਹ ਦਿਨ ਬਾ ਦਿਨ ਗਿਣਤੀ ਵੱਧਦੀ ਜਾ ਰਹੀ ਹੈ, ਅੰਧੇ ਗੂੰਗੇ ਅੰਧ ਅੰਧਾਰ, ਅੰਨਿਆਂ ਅਤੇ ਗੂੰਗਿਆਂ ਦੀ ਗਿਣਤੀ ਵੱਧਦੀ ਜਾ ਰਹੀ। ਪਾਥਰ ਲਈ ਪੂਜਾ ਮੁਗਦ ਗਵਾਰ, ਜਿਉਂਦੇ ਇਨਸਾਨ ਦੀ ਮਦਦ ਨਹੀਂ ਕਰਨੀ, ਜਿਉਂਦੇ ਇਨਸਾਨ ਦੀ ਸਹਾਇਤਾ ਨਹੀਂ ਕਰਨੀ, ਜਿਉਂਦੇ ਇਨਸਾਨ ਨੂੰ ਕਿਲੋ ਦੁੱਧ ਲੈ ਕੇ ਨਹੀਂ ਦੇਣਾ, ਜਿਉਂਦੇ ਇਨਸਾਨ ਨੂੰ ਕੋਈ ਪ੍ਰਸ਼ਾਦਾ ਭੋਜਨ ਨਹੀਂ ਛਕਾਉਣਾ, ਮੂਰਤ 'ਤੇ ਲਿਆ ਕੇ ਭਾਵੇਂ ਕੁਇੰਟਲ ਡੋਲ ਕੇ ਚਲਾ ਜਾਏ ਪਰ ਉਹ ਡੋਲਣ ਵਿੱਚ ਆਪਣੇ ਆਪ ਨੂੰ ਖੁਸ਼ੀ ਮੰਨਦਾ, ਆਪਣੀ ਪ੍ਰਸੰਨਤਾ ਮੰਨਦਾ ਕਿਸੇ ਦੀ ਸਹਾਇਤਾ ਕਰਨ ਨਾਲੋਂ। ਦਸ਼ਾ ਹੈ ਜੀ, ਪੱਥਰਾਂ ਉੱਤੇ ਤਾਂ ਦੁੱਧ ਡੋਲੀ ਜਾਂਦਾ ਹੈ, ਪੱਥਰਾਂ ਉੱਤੇ ਪ੍ਰਸ਼ਾਦਾ ਰੱਖ ਰੱਖ ਕੇ ਗਵਾਈ ਵੀ ਜਾਂਦਾ ਹੈ। ਜਿੱਥੇ ਤੁਸੀਂ ਵੇਖੋ ਜੀ ਬਹੁਤ ਅਨਾਜ ਚੜ੍ਹਦਾ ਨਾ, ਬਹੁਤ ਅਨਾਜ ਚੜ੍ਹਦਾ, ਉੱਥੇ ਅਨਾਜ ਦੀ ਵਰਤੋਂ ਨਹੀਂ ਓਨੀ
अनाज चढ़ी जाता है तो वह जिहड़ा अनाज चढ़ रहा ना उहदे विच सिवाए किरमां तों कुछ नज़र ही नहीं आउंदा। तो जिथे किरम चल रहे ने वह मुड़ के जानवरों नूं भावें सुट दिता जाए इंसानां नूं खाण वास्ते नहीं दिता जाणा। तो क्यों ना अनाज किसी थां उत्ते चढ़ाउण दे नालों किसी लोड़वंद की मदद कर दी जाए। सजना जे तेरे घर प्रशादा नहीं पकदा तो मैनू अकाल पुरख ने जिम्मेवारी लाई मैं तेरी सहायता वास्ते आया, नाले उहदे घर च प्रशादा पके, नाले उहदा टब्बर खावे, नाले उह आप छके। तो जदों उहदा टब्बर भी छकेगा उह आप छकेगा तो हो सकदा मुख तो असीसां देवे प्रसन्नता नाल उह आखे भी तेरा भला होवे रब तेरी झोली होर भरे। बजाए पत्थरां उत्ते डोलण दी जे किलो दुध अहीं कहे गरीब की सहायता वास्ते उहनूं दे दईए भी लै भाई मैं डोलना भी है तो क्यों ना डोलन नालों जे मैं तेनूं दे दियां तू आप भी पीवें तेरे बच्चे भी घर दे विच इस दुध नूं छकण ते जदों ओ छकणगे ते मैनूं असीसां देणगे। डोलिया होया ते नालियां विच ही जाणा है जी, डोलिया होया ते सीवरेजां विच ही जाणा है, डोलिया होया ते गटरां विच ही जाणा है। उन्हें सवारना किसी का कुछ नहीं है। तो जे क्वांटल डोलन नालों किलो किसे नूं पिया दिता जाए तो कहण च कोई गुरेज नहीं है जी। क्वांटल डोले का लाभ होवे ना होवे पर किलो प्याए का लाभ जरूर होएगा, उहदा फायदा जरूर मिलेगा। जे असी 100 किलो दुध डोल के आ रहे हैं ना उहदा लाभ कुछ नहीं। 100 किलो छड़ दिओ, 1 किलो किसे दी झोली विच आखो भी लै सजना आ किलो दुध मैं तेरे लिए लैके आया आप भी पी ते अपने टब्बर नूं भी पिया, उहदा लाभ जरूर मिलेगा। इस लई गुरु बाबा जी कह रहे कहिंदे अंधे गूंगे अंध अंधार, मंगदे नूं लोड़वंद नूं छड़ के बंदा अखां मीच के कोलों लंघ जांदा है अन्ना हो गया, किसे उत्ते हुंदा तशद्दद अपनी जुबान बंद कर लैंदा गूंगा भी हो गया। अन्ने ते अंध अंधार की गिणती वधदी जा रही, हनेरे की गिणती वधदी जा रही। क्यों? पत्थर लई पूजा मुगद गवार, क्योंकि यह पत्थर की पूजा विच लगा होया इहनूं किते इंसान दिसदा ही नहीं। हालात बन गए ना जी, नजर ही नहीं आया इंसान कितने। पत्थर ले पूजा मुगद, मुगद मतलब मूर्ख गावार, मूर्ख गावार लोग पत्थर पूजक बनते जा रहे, बुत पूजक बनते जा रहे। तो जिमें जिमें बुत पूजक बनता जा रहा है तिवें तिवें जीवन भी बुत हुंदा जा रहा, पत्थर बनता जा रहा, कठोर बनता जा रहा है। वह जा आप डुबे तुम कहा तरनहार, मल कहिंदे तू दस जिहड़ा पत्थर आप डुबण वाला है वह तेनू दस संसार समुद्र तो किवें लंघावेगा। हुण पत्थर नूं तू नदी च सुट उहने डुबना ही है ना, ते तू आके भी मैं पत्थर लैके ते नदी पार लंघांगा, मालक कहिंदे जिन्ने आप डुबना उहने तेनू पार नहीं लंघाउणा। इसे करके ते बापू जी कहिंदे ना आप डुबे चाहो बेद मैं चेले दीए बहाए, सिर्फ पाप पुन दी विचार चाप भी डुब गए ते नाल चेले भी डुब ले, तारिया किसे नूं भी नहीं। हालात ने समा जो कह रहा है तो जिमें क्योंकि गुरु नानक साहब की उचारी बाणी भावें मालक पातशाह अज तो 550 साल पहला पावन शब्द उचार रहे, जो कुछ उदों वेख्या उही कुछ अज भी नज़र ही आ रहे हैं। बाणी हमेशा भविखत है, बाणी हमेशा सच है। ये कदे भी ये नहीं भी समा लंघ गया तो बाणी झूठी होगी, नहीं, गुरबाणी ने हमेशा ही सच रहना। तो जो कुछ तुम समाज में वेख रहे हो अज बाणी के शब्द एक एक अपने अगे रखो तो नज़र ही आएगा। वाकई संसार विच जिन नज़र ही आ रहे कि नहीं आ रहे। आ पिछले रे दिनों च आप हालात वेखे ना, एक बच्ची दे नाल भैड़ी मत सोच रखण वालिया ने, शैतानियत सुभा रखण वालिया ने जो उहदे नाल विचार किया, जो दुरदशा उस बच्ची की हुई वह की प्रगट कर रही समाज अंदर, जिन्ना का अवतार है कि नहीं। क्यों? क्योंकि अगे सिकदार सिर्फ जोरू बनिया बैठा। एक इंसान पैसे लई उस बच्ची नूं वेच आउंदा है, वह बच्ची उत्ते तशद्दद होवे जुलम होवे उहनूं कोई मतलब नहीं, वह कहिंदा मैनूं पैसे मिल गए। उदू मगरों उस बच्ची नाल किन्नी बदसलूकी हुंदी है जो आपां वेख रहे हैं वह साडे सामने है। वह बच्ची किवें रोंदी ते कुरलाउंदी है ना, सिर्फ अगां धन की लालसा, इदू वध के कुछ नहीं है। अपने विचारां की लालसा, अपनी माड़ी सोच की लालसा, इनू गुरु नानक साहब ने कहा यह सारे जिन भूत ने, बेताले लोग ने, यह कोई इंसानियत सुभा रखण वाला नहीं। क्यों? जोरू सिकदार बन गया। हालात ने जी, सच है बाणी, झूठ कितने भी नहीं।
ਜਿਹੜਾ ਮਰਜ਼ੀ ਸ਼ਬਦ ਗੁਰਬਾਣੀ ਚੋਂ ਪੜ੍ਹੋ, ਜੋ ਸਮਾਜੀ ਦਸ਼ਾ ਹੈ ਤੁਹਾਡੇ ਸਾਹਮਣੇ ਹੈ, ਕੁਝ ਲੁਕਿਆ ਛਿਪਿਆ ਨਹੀਂ ਹੈ, ਹਾਲਾਤ ਜਿਵੇਂ ਦੇ ਬਣਦੇ ਜਾ ਰਹੇ, ਧਨ ਤੋਂ ਵੱਧ ਕੇ ਕੁਝ ਨਹੀਂ ਹੈ। ਜਿਵੇਂ ਇੱਕ ਬਚਨ ਨਾ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦਾ ਬਿਆਨ ਕਰਦਿਆਂ ਉਹਨਾਂ ਆਖਿਆ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦਸ਼ਾ ਇਹ ਸੀ ਕਿ ਨਾ ਪਤੀ ਅਤੇ ਨਾ ਪਤਨੀ, ਪਤੀ ਆਪਣੇ ਪਤੀ ਨੂੰ ਨਹੀਂ ਪੁੱਛਦੀ, ਪਤੀ ਆਪਣੇ ਪਤਨੀ ਨੂੰ ਨਹੀਂ ਪੁੱਛਦਾ ਅਤੇ ਪਤਨੀ ਆਪਣੇ ਪਤੀ ਨੂੰ ਨਹੀਂ ਪੁੱਛਦੀ। ਉਹ ਸਿਰਫ ਇਹ ਹੈ ਧਨ ਆਉਣਾ ਚਾਹੀਦਾ, ਉਹ ਕਿੱਥੋਂ ਲੈ ਕੇ ਆ ਰਿਹਾ ਕੋਈ ਲਿਹਾਜ਼ ਨਹੀਂ, ਉਹ ਪਤਨੀ ਕਿਵੇਂ ਲੈ ਕੇ ਆ ਰਹੀ ਹੈ ਕੋਈ ਨਹੀਂ, ਉਹ ਕਹਿੰਦੇ ਸਿਰਫ ਧਨ ਮਿਲਣਾ ਚ ਦਸ਼ਾ ਉਹ ਸੀ। ਅਤੇ ਅੱਜ ਦੇ ਹਾਲਾਤ ਵੀ ਉੱਦਾਂ ਦੇ ਹੀ ਬਣੇ ਹੋਏ ਨੇ, ਸਿਰਫ ਧਨ ਮਿਲਣਾ ਚਾਹੀਦਾ, ਕੋਈ ਚੰਗੇ ਕਰਮ ਕਰਕੇ ਲੈ ਕੇ ਆਵੇ, ਕੋਈ ਮਾੜੇ ਕਰਕੇ ਲੈ ਕੇ ਆਵੇ, ਕੁਝ ਪੁੱਛਿਆ ਥੋੜ੍ਹੀ ਜਾਂਦਾ, ਸਿਰਫ ਧਨ ਵੇਖਿਆ ਜਾਂਦਾ ਵੀ ਧਨ ਆਇਆ, ਅਸੀਂ ਧਨ ਲੈ ਕੇ ਪ੍ਰਸੰਨ ਹਾਂ, ਕਰਮ ਭਾਵੇਂ ਕੋਈ ਜਿੱਦਾਂ ਦਾ ਮਰਜ਼ੀ ਕਰਕੇ ਆਇਆ। ਉਹ ਗੁਰੂ ਸਾਹਿਬ ਜੀ ਨੇ ਇਸੇ ਸਮੇਂ ਦੀ ਗੱਲ ਕਰਦਿਆਂ ਆਖਿਆ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਕਦਾਰ। ਫਿਰ ਅਗਲੇ ਸ਼ਲੋਕ 'ਚ ਆਖਿਆ, ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ, ਅੰਧੇ ਗੂੰਗੇ ਅੰਧ ਅੰਧਾਰ, ਪਾਥਰ ਲਈ ਪੂਜੈ ਮੁਗਧ ਗਵਾਰ। ਫਿਰ ਸਾਹਿਬ ਕਹਿੰਦੇ, ਉਹ ਜਾ ਆਪ ਡੁੱਬੇ ਤੁਮ ਕਹਾ ਤਰਨਹਾਰ, ਕਹਿੰਦੇ ਤੂੰ ਕਿੱਥੋਂ ਤਰ ਜਾਏਗਾ, ਜਿਹਦਾ ਸਹਾਰਾ ਤੂੰ ਲਈ ਬੈਠਾ ਉਹ ਤਾਂ ਆਪ ਡੁੱਬਿਆ ਫਿਰਦਾ, ਅਤੇ ਜਿਹਦਾ ਤੂੰ ਸਹਾਰਾ ਲੈ ਕੇ ਬੈਠਾ ਉਹ ਡੁੱਬਿਆ, ਤੈਨੂੰ ਉਹ ਕਦੇ ਵੀ ਪਾਰ ਨਹੀਂ ਲੰਘਾ ਸਕਦਾ ਅਤੇ ਨਾ ਹੀ ਤੂੰ ਕਦੇ ਪਾਰ ਲੰਘ ਸਕਦਾ ਹੈ।

ਫਿਰ ਜੀ ਪੌੜੀ ਵਿੱਚ ਆ ਕੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਸਭ ਕਿਹ ਤੇਰਾ ਵਸ ਹੈ ਤੂੰ ਸੱਚਾ ਸ਼ਾਹ। ਹੇ ਅਕਾਲ ਪੁਰਖ ਜੀ, ਉਹ ਸਾਰਾ ਕੁਝ ਤੁਹਾਡੇ ਵਸ ਵਿੱਚ ਹੈ, ਤੂੰ ਸੱਚਾ ਸ਼ਾਹ ਹੈ, ਭਾਵ ਸਾਰਿਆਂ ਦਾ ਮਾਲਕ ਹੈ, ਤੂੰ ਆਪ ਹੀ ਕਿਰਪਾ ਕਰਦਾ ਹੈ ਅਤੇ ਸਭਨਾਂ ਦੀ ਸੰਭਾਲ ਕਰਦਾ, ਕਿਉਂਕਿ ਮਾਲਕ ਤੂੰ ਹੈ। ਜੇ ਮਾਲਕ ਤੂੰ ਹੈ ਤਾਂ ਸੰਭਾਲਣਾ ਵੀ ਤੂੰ ਹੈ, ਤੂੰ ਆਪ ਹੀ ਸੱਚਾ ਹੈ, ਆਪ ਹੀ ਸਭ ਕੁਝ ਕਰਨ ਵਾਲਾ, ਕਰਾਉਣ ਵਾਲਾ ਹੈ, ਸਾਰਾ ਕੁਝ ਤੇਰੇ ਹੱਥ ਵਸ ਵਿੱਚ ਹੈ।

0: ਵੀਰ ਜੀ ਭਗਤ ਰੱਤੇ ਰੰਗ ਏਕ ਕਹਿ, ਭਗਤ ਜਿਹੜੇ ਉਹ ਰੱਤੇ ਗਏ ਇੱਕ ਦੇ ਰੰਗ ਵਿੱਚ, ਉਹਨਾਂ ਕੋਲ ਕੀ ਹੈ ਇੱਕ ਨਾਲ ਪ੍ਰੇਮ, ਪੂਰਾ ਵਿਸ਼ਵਾਸ ਉਹਨਾਂ ਦਾ ਭਰੋਸਾ ਹੈ ਉਸ ਅਕਾਲ ਪੁਰਖ ਉੱਤੇ ਜਿਹਦੇ ਉੱਤੇ ਕੀਤਾ ਭਰੋਸਾ ਕਦੇ ਟੁੱਟਦਾ ਨਹੀਂ ਹੈ। ਫਿਰ ਉਹਨਾਂ ਦੇ ਕੋਲ ਅੰਮ੍ਰਿਤ ਭੋਜਨ, ਅੰਮ੍ਰਿਤ ਭੋਜਨ ਹੈ ਉਹਨਾਂ ਕੋਲ, ਕਿਹੜਾ ਨਾਮ ਹਰ, ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਕਿਹਨਾਂ ਕੋਲ, ਭਗਤ ਜਨਾਂ ਦੇ ਕੋਲ ਅੰਮ੍ਰਿਤ ਰੂਪੀ ਭੋਜਨ, ਰੱਬ ਦਾ ਨਾਮ ਰੂਪੀ ਭੋਜਨ ਕਹਿ ਲਓ। ਰੱਜ ਰੱਜ ਜਨ ਖਾ, ਉਹ ਜਿਹੜੇ ਰੱਬੀ ਪਿਆਰੇ ਨੂੰ ਰੱਜ ਰੱਜ ਕੇ ਫਿਰ ਇਸ ਭੋਜਨ ਨੂੰ ਖਾਂਦੇ ਨੇ, ਇਸ ਭੋਜਨ ਨੂੰ ਚੱਖਦੇ ਨੇ, ਛਕਦੇ ਨੇ। ਸਭ ਪਦਾਰਥ ਪਾਈ ਹਨ ਸਿਮਰਨ ਸੱਚ ਲਾਹ, ਫਿਰ ਸਾਰੇ ਪਦਾਰਥ ਮਿਲ ਜਾਂਦੇ ਨੇ, ਉਹਨਾਂ ਨੂੰ ਲਾਭ ਮਿਲ ਜਾਂਦਾ ਹੈ ਰੱਬ ਦੀ ਬੰਦਗੀ ਦੇ ਵਿੱਚੋਂ। ਸੰਤ ਪਿਆਰੇ ਪਾਰ ਬ੍ਰਹਮ, ਨਾਨਕ ਹਰ ਅਗਮ ਅਗਾਹ, ਜਿਹੜੇ ਰੱਬ ਦੇ ਪ੍ਰੇਮ ਵਿੱਚ ਭਿੱਜ ਗਏ ਹੇ ਨਾਨਕ ਜੀਓ, ਉਹ ਰੱਬੀ ਪਿਆਰੇ ਫਿਰ ਉਸ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਅਗਮ ਔਰ ਅਗਾਹ ਹੈ ਉਹਦੇ ਨਾਲ ਆਪਣੀ ਸਾਂਝ ਬਣਾ ਲੈਂਦੇ ਨੇ, ਉਹਦੇ ਨਾਲ ਉਹਨਾਂ ਦੀ ਸਾਂਝ, ਉਹਨਾਂ ਦੀ ਪ੍ਰੀਤ ਬਣ ਜਾਂਦੀ ਹੈ। ਜਿਹੜੇ ਜੀਵ ਜਿਨ੍ਹਾਂ ਨੇ ਰੱਬੀ ਪ੍ਰੇਮ ਵਿੱਚ ਆਪਣਾ ਆਪਾ ਜੋੜ ਲਿਆ, ਰੱਬੀ ਪ੍ਰੇਮ ਵਿੱਚ ਜਿਹੜੇ ਭਿੱਜ ਗਏ, ਗੁਰੂ ਸਾਹਿਬ ਕਹਿੰਦੇ ਫਿਰ ਉਹ ਸੰਤ ਪਿਆਰੇ ਉਸ ਅਗਮ ਅਤੇ ਅਗਾਹ ਨਾਲ ਆਪਣੀ ਸਾਂਝ ਬਣਾ ਲੈਂਦੇ ਨੇ। ਜੋ ਸ਼ਬਦ ਰਾਹੀਂ ਗੁਰੂ ਸਾਹਿਬ ਨੇ ਅੱਜ ਮਤ ਦਿੱਤੀ, ਨਾਲ ਨਾਲ ਅੱਜ ਦਾ ਇਤਿਹਾਸਿਕ ਦਿਨ, ਅਕਾਲ ਤਖਤ ਸਾਹਿਬ ਦੀ ਸਿਰਜਣਾ, ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਰਵਾਉਂਦੇ ਨੇ। ਖਿਆਲ ਕਰੋ ਜੀ, ਸਮੇਂ ਦੀ ਨਜ਼ਾਕਤ ਅਨੁਸਾਰ ਜੋ ਚੀਜ਼ ਚਾਹੀਦੀ ਹੈ ਉਹ ਕਰ ਲੈਣੀ ਲਾਜ਼ਮੀ ਹੈ, ਸਮਾਂ ਲੰਘੇ ਉੱਤੇ ਪਛਤਾਉਣ ਨਾਲੋਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇਸੇ ਤਰ੍ਹਾਂ ਕੀਤਾ। 1606 ਦੇ ਵਿੱਚ ਗੁਰੂ ਸਾਹਿਬ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ। 1606 ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਭ ਤੋਂ ਪਹਿਲਾਂ ਨਜ਼ਾਕਤ ਸਮੇਂ ਦੀ ਵੇਖੀ ਵੀ ਹੁਣ ਸ਼ਸਤਰਾਂ ਤੋਂ ਬਿਨਾਂ ਨਹੀਂ ਸਰਨਾ, ਪ੍ਰਤੱਖ ਰੂਪ ਵਿੱਚ ਮੀਰੀ ਅਤੇ ਪੀਰੀ ਦੋਵੇਂ ਧਾਰਨ ਕਰ ਲਈਆਂ, ਜੋ ਸਮੇਂ ਦੀ ਨਜ਼ਾਕਤ ਸੀ। ਫਿਰ ਸਮਾਂ ਗੁਜ਼ਰਿਆ, ਹਾਲਾਤ ਹੋਰ ਨਿਗਰਦੇ ਗਏ, ਗੁਰੂ ਸਾਹਿਬ ਨੇ ਫਿਰ ਸਮੇਂ ਦੀ ਨਜ਼ਾਕਤ ਵੇਖੀ ਵੀ ਹੁਣ ਤਖ਼ਤ ਵੀ ਚਾਹੀਦਾ, ਤਖ਼ਤ ਇਸ ਕਰਕੇ ਚਾਹੀਦਾ ਰਾਜਨੀਤੀ ਵੀ ਕਰਨੀ ਹੈ ਅਤੇ ਇਨਸਾਫ ਵੀ ਦੇਣਾ ਹੈ, ਜਿਨ੍ਹਾਂ ਨਾਲ ਨਾ ਇਨਸਾਫੀ ਹੋ ਰਹੀ ਹੈ ਉਹਨਾਂ ਦੀ ਸਹਾਇਤਾ ਕਰਨੀ ਹੈ, ਅਤੇ ਇੱਕ ਪਾਸੇ ਆਪਦਾ ਰਾਜ ਘਰਾਣਾ ਜਿਹੜਾ ਉਹ ਖੜਿਆਂ ਕਰਨਾ, ਰਾਜ ਭਾਗ ਜਿਹੜਾ ਉਹ ਰਾਜਨੀਤੀ, ਅਕਾਲ ਤਖ਼ਤ ਪ੍ਰਤੀਕ ਹੀ ਰਾਜਨੀਤੀ ਦਾ ਜੀ। ਇਹਦੇ 'ਚੋਂ ਅਸੀਂ ਅਕਾਲ ਤਖ਼ਤ ਨੂੰ ਰਾਜਨੀਤੀ ਤੋਂ ਕਦੇ ਵੱਖਰਿਆਂ ਨਹੀਂ ਕਰ ਸਕਦੇ, ਕਦੇ ਵੀ ਵੱਖਰਿਆਂ ਨਹੀਂ ਕਰ ਸਕਦੇ, ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸਿਰਜਣ ਹੈ ਨਾ, ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੋਈ ਰਾਜਨੀਤੀ ਕਰਕੇ ਹੈ। ਧਰਮ ਲਈ ਤਾਂ ਹਰਿਮੰਦਰ ਸਾਹਿਬ ਹੈ, ਧਰਮ ਲਈ ਹਰਿਮੰਦਰ ਸਾਹਿਬ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਹੈ, ਉਹ ਧਰਮ ਲਈ ਹੈ। ਅਕਾਲ ਤਖ਼ਤ ਜਿਹੜਾ ਹੈ ਉਹ ਹੈ ਹੀ ਰਾਜਨੀਤੀ ਵਾਸਤੇ ਹੈ, ਤਖ਼ਤ ਹਮੇਸ਼ਾ ਰਾਜਨੀਤੀ ਲਈ ਹੁੰਦੇ ਨੇ। ਆਪਾਂ ਗੁਰੂ ਸਾਹਿਬਾਨਾਂ ਦੀ ਜਦੋਂ ਵੀ ਗੁਰਤਾ ਗੱਦੀ ਦਿਵਸ ਆਪਾਂ ਮਨਾਉਂਦੇ ਹਾਂ, ਕਿਸੇ ਵੀ ਗੁਰੂ ਆਪਾਂ ਗੁਰਤਾ ਗੱਦੀ ਕਹਿੰਦੇ ਹਾਂ, ਗੁਰੂ ਸਾਹਿਬ ਦੀ ਗੁਰਤਾ ਗੱਦੀ ਦਿਵਸ, ਗੁਰੂ ਸਾਹਿਬ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਗੁਰੂ ਸਾਹਿਬ ਆਸਣ 'ਤੇ ਬਿਰਾਜਮਾਨ ਹੋਏ, ਆਪਾਂ ਇਹੀ ਕਹਿੰਦੇ ਹਾਂ। ਤਖ਼ਤ ਉੱਤੇ ਤਖ਼ਤ ਦੀ ਸਿਰਜਣਾ ਜਿਹੜੀ ਉਹ ਗੁਰੂ ਹਰਗੋਬਿੰਦ ਸਾਹਿਬ ਕਰਦੇ, ਅਤੇ ਤਖ਼ਤ ਉੱਤੇ ਬਾਦਸ਼ਾਹ ਬਹਿੰਦਾ, ਰਾਜਨੀਤੀ ਦਾ ਪ੍ਰਤੀਕ ਜੇ ਅਕਾਲ ਤਖ਼ਤ, ਅਕਾਲ ਤਖ਼ਤ ਨਾਲੋਂ ਰਾਜਨੀਤੀ ਕਦੇ ਵੀ ਵੱਖਰੀ ਨਹੀਂ ਕੀਤੀ ਜਾ ਸਕਦੀ। ਉੱਥੋਂ ਜਦੋਂ ਵੀ ਗੱਲ ਹੋਏਗੀ ਰਾਜਨੀਤੀ ਦੀ ਹੋਏਗੀ, ਉੱਥੇ ਖੜੋਤਾ ਹੋਇਆ ਜੇ ਗੁਰੂ ਹਰਗੋਬਿੰਦ ਸਾਹਿਬ ਵੀ ਉੱਥੇ ਬਹਿੰਦੇ ਨੇ ਜੀ, ਆਪ ਅਕਾਲ ਤਖ਼ਤ ਸਾਹਿਬ ਉੱਤੇ ਸਭਾ ਸਜਾ ਕੇ ਬਹਿੰਦੇ ਨੇ, ਅਤੇ ਉੱਥੇ ਕਾਹਦੀ ਗੱਲ ਹੁੰਦੀ ਹੈ, ਰਾਜ ਦੀ ਗੱਲ ਹੁੰਦੀ ਹੈ, ਉੱਥੇ ਸ਼ਸਤਰਾਂ ਦੀ ਗੱਲ ਹੁੰਦੀ ਹੈ, ਉੱਥੇ ਕਿਵੇਂ ਜੰਗ ਕਰਨੀ ਹੈ ਉਹਦੀ ਗੱਲ ਹੁੰਦੀ ਹੈ, ਉੱਥੇ ਸਾਰੀ ਵਿਉਂਤਬੰਦੀ ਹੁੰਦੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਵੱਲੋਂ। ਉੱਥੇ ਸਿੱਖਾਂ ਦੇ ਨਾਲ ਵਿਚਾਰ ਕਰਦਿਆਂ ਉਹਨਾਂ ਨੂੰ ਸ਼ਸਤਰ ਅਭਿਆਸ, ਸ਼ਾਸਤਰਾਂ ਦਾ ਅਭਿਆਸ ਹੈ ਨਾ, ਉਹ ਸਾਰੀ ਸ਼ਸਤਰ ਵਿੱਦਿਆ ਦੀ ਗੱਲ ਕੀਤੀ ਜਾਂਦੀ। ਇਹ ਮੈਂ ਜ਼ਿਕਰ ਤਾਂ ਕਰ ਰਿਹਾ ਜੀ, ਅਕਾਲ ਤਖ਼ਤ ਸਾਹਿਬ ਭਾਵੇਂ ਸਤਿਗੁਰੂ ਪਾਤਸ਼ਾਹ ਜੀ ਦਾ ਬਣਾਇਆ ਉਹ ਅਸਥਾਨ ਹੈ, ਗੁਰੂ ਸਾਹਿਬ ਨੇ ਉਦੋਂ ਸਿਰਜਣਾ ਕਰਵਾਈ, ਮਲਕ ਪਾਤਸ਼ਾਹ ਨੇ ਉਹ ਸਿਰਜਣਾ ਕਰਵਾਈ, ਅਤੇ ਚੇਤਾ ਰੱਖੋ ਉਹ ਸਿਰਜਣਾ ਕਰਵਾਈ ਗੁਰੂ ਸਾਹਿਬ ਨੇ ਰਾਜਨੀਤੀ ਵਾਸਤੇ ਹੈ। ਖੈਰ, 1606 ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, 1606 ਵਿੱਚ ਹੀ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਬੰਨੀਆਂ ਧਾਰਨ ਕੀਤੀਆਂ, ਫਿਰ 1609 ਵਿੱਚ ਆ ਕੇ ਗੁਰੂ ਸਾਹਿਬ ਤਖ਼ਤ ਦੀ ਸਿਰਜਣਾ ਕਰਵਾਉਂਦੇ। ਤਖ਼ਤ ਦੀ ਸਿਰਜਣਾ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ, ਸਾਰੀ ਸਿਰਜਣਾ ਇਹਨਾਂ ਦੋਵਾਂ ਹੱਥੀਂ ਹੋਈ ਹੈ। ਅਕਾਲ ਦਾ ਤਖ਼ਤ ਹੈ ਅਤੇ ਸਿਰਜਣਾ ਭਾਈ ਗੁਰਦਾਸ ਜੀ ਔਰ ਬਾਬਾ ਬੁੱਢਾ ਜੀ, ਤਖ਼ਤ ਦੀ ਸਿਰਜਣਾ ਹੋਈ 1609 ਤੋਂ ਲੈ ਕੇ 1635 ਤੱਕ। ਅਕਾਲ ਤਖ਼ਤ ਸਾਹਿਬ ਦਾ ਸਾਰਾ ਪ੍ਰਬੰਧ ਗੁਰੂ ਪਾਤਸ਼ਾਹ ਗੁਰੂ ਘਰ ਦੇ ਵਿੱਚ ਰਿਹਾ 1635 ਤੱਕ। 1635 ਤੋਂ ਲੈ ਕੇ ਫਿਰ 1699 ਤੱਕ, ਇਹ ਜਿੰਨਾ ਸਮਾਂ ਬਣਦਾ ਹੈ, 1635 ਤੋਂ ਲੈ ਕੇ 1699 ਤੱਕ ਇਹ ਜਿੰਨਾ ਸਮਾਂ ਬਣਿਆ ਜੀ, ਇਹਦੇ ਉੱਤੇ ਉਦੋਂ ਕਬਜ਼ਾ ਬਾਬਾ ਪ੍ਰਿਥੀ ਚੰਦ ਅਤੇ ਉਹਨਾਂ ਦੀ ਵੰਸ਼ ਦਾ ਹੈ 1635 ਤੋਂ ਮਗਰੋਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਹਨ ਆ ਜਾਂਦੇ, ਆਪ ਗੁਰੂ ਸਾਹਿਬ ਆ ਗਏ ਉੱਥੋਂ, ਉਦੋਂ ਮਗਰੋਂ ਅਕਾਲ ਤਖ਼ਤ ਉੱਤੇ ਪ੍ਰਿਥੀ ਚੰਦ ਦੇ ਪੋਤਰੇ ਹਰਜੀ ਦਾ ਕਬਜ਼ਾ ਹੋ ਜਾਂਦਾ। ਫਿਰ ਉੱਥੇ ਉਹ ਕੁਝ ਹੀ ਹੋਇਆ ਜੋ ਕੁਝ ਉਦੋਂ ਪ੍ਰਿਥੀ ਚੰਦ ਦੀ ਸੋਚ ਸੀ ਜਾਂ ਮਤ ਸੀ ਨਾ, ਭਾਵ ਕਿਉਂਕਿ ਘਰਾਣਾ ਉਹਦਾ ਹੀ ਹੈ, ਬਾਬਾ ਪ੍ਰਿਥੀ ਚੰਦ ਦੀ ਵੰਸ਼ ਹੈ, ਘਰਾਣਾ ਉਹਦਾ ਹੀ ਹੈ, ਅਤੇ ਉਹਦੇ ਘਰਾਣੇ ਦੀ ਸੋਚ 'ਤੇ ਆਪਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਜਦੋਂ ਪੜ੍ਹਦੇ ਹਾਂ ਜਾਂ ਗੁਰੂ ਹਰਗੋਬਿੰਦ ਸਾਹਿਬ ਦਾ ਜਦੋਂ ਵਿਰੋਧ ਵੇਖਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਉੱਤੇ ਉਹਦੇ ਵੱਲੋਂ ਕੀਤੀਆਂ ਹੋਈਆਂ ਜਿਹੜੀਆਂ ਸਾਜਿਸ਼ਾਂ ਨੇ ਉਹ ਵੇਖਦੇ ਹਾਂ, ਉੱਥੋਂ ਪ੍ਰਗਟ ਹੁੰਦਾ ਵੀ ਉਹਦੀ ਸੋਚ ਕੀ ਹੈ। ਫਿਰ 1699 ਦੇ ਵਿੱਚ ਆ ਕੇ ਹੈ ਨਾ ਗੁਰੂ ਕਲਗੀਧਰ ਸਾਹਿਬ ਵੱਲੋਂ ਫਿਰ ਭਾਈ ਮਨੀ ਸਿੰਘ ਜੀ ਹੁਣਾਂ ਨੂੰ ਉੱਥੋਂ ਦੀ ਜਿਹੜੀ ਜ਼ਿੰਮੇਵਾਰੀ ਆ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਦੀ ਜ਼ਿੰਮੇਵਾਰੀ, ਉਹ ਫਿਰ ਆ ਕੇ ਇਹਨਾਂ ਨੂੰ ਸੌਂਪੀ ਜਾਂਦੀ। ਫਿਰ ਪ੍ਰਬੰਧ ਜਿਹੜਾ ਉਹ ਗੁਰੂ ਕਿਆਂ ਸਿੱਖਾਂ ਦੇ ਹੱਥ ਵਿੱਚ ਗੁਰੂ ਸਾਹਿਬ ਗੁਰੂ ਘਰ ਦੇ ਵਿੱਚ ਆਉਂਦਾ ਹੈ, ਪਰ ਉਦੋਂ ਪਹਿਲਾਂ ਤਕਰੀਬਨ ਜਿਹੜਾ ਸਮਾਂ 35 ਤੋਂ 99 ਤੱਕ ਤਾਂ ਬਣਦਾ ਜੀ, ਇਹ ਸਾਰਾ ਉਦੋਂ ਪ੍ਰਿਥੀ ਚੰਦ ਦੇ ਘਰਾਣੇ ਕੋਲ ਰਿਹਾ। ਚੇਤਾ ਰੱਖੋ, ਅਕਾਲ ਤਖ਼ਤ ਸਾਹਿਬ ਨੇ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੀ ਝੋਲੀ 'ਚ ਦਾਤ ਪਾਈ, ਦਿੱਲੀ ਦੇ ਤਖ਼ਤ ਦੇ ਬਰਾਬਰ ਜੇ ਕੋਈ ਤਖ਼ਤ ਬਣਾਇਆ ਤਾਂ ਅਕਾਲ ਤਖ਼ਤ, ਖਿਮਾ ਕਰਿਓ ਮੈਂ ਸ਼ਬਦ ਬਰਾਬਰ ਵਰਤਿਆ, ਉਹਦੇ ਤੋਂ ਵੱਡਾ ਹੀ ਹੈ ਅਤੇ ਇਹਨੇ ਵੱਡਾ ਹੀ ਰਹਿਣਾ ਹੈ। ਦਿੱਲੀ ਦਾ ਤਖ਼ਤ ਹਮੇਸ਼ਾ ਛੋਟਾ ਰਿਹਾ, ਉਹਨੇ ਛੋਟਾ ਹੀ ਰਹਿਣਾ, ਅਕਾਲ ਤਖ਼ਤ ਤੋਂ ਕਦੇ ਦਿੱਲੀ ਦਾ ਤਖ਼ਤ ਵੱਡਾ ਨਹੀਂ ਹੋ ਸਕਦਾ। ਭਾਵੇਂ ਸਮੇਂ ਦਾ ਰਾਜਾ ਦਿੱਲੀ ਬਹਿੰਦਾ, ਦਿੱਲੀ ਦੇ ਤਖ਼ਤ ਉੱਤੇ ਬਹਿੰਦਾ, ਉਦੋਂ ਵੀ ਬਹਿੰਦਾ ਸੀ ਅਤੇ ਅੱਜ ਵੀ ਬਹਿੰਦਾ। ਅਕਾਲ ਤਖ਼ਤ ਉੱਤੇ ਉਦੋਂ ਵੀ ਅਕਾਲ ਸੀ, ਤਖ਼ਤ ਅਕਾਲ ਦਾ, ਅਕਾਲ ਤਖ਼ਤ ਉੱਤੇ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਕਾਲ ਹੀ ਹੈ, ਕੋਈ ਹੋਰ ਨਹੀਂ, ਅਤੇ ਅਕਾਲ ਨੇ ਹਮੇਸ਼ਾ ਹੀ ਉੱਚਿਆਂ ਰਹਿਣਾ, ਉਹ ਕਦੇ ਸਮੇਂ ਦੇ ਅਧੀਨ ਆਉਣ ਵਾਲਾ ਨਹੀਂ। ਦਿੱਲੀ ਦੇ ਤਖ਼ਤ ਉੱਤੇ ਬੈਠਣ ਵਾਲੇ ਬਾਦਸ਼ਾਹ ਬਦਲਦੇ ਰਹੇ, ਅਕਾਲ ਦੇ ਤਖ਼ਤ ਉੱਤੇ ਬੈਠਾ ਬਾਦਸ਼ਾਹ ਇੱਕੋ ਹੀ ਹੈ, ਉਹ ਕਦੇ ਬਦਲਿਆ ਨਹੀਂ ਹੈ। ਅਕਾਲ ਦੇ ਤਖ਼ਤ ਉੱਤੇ ਬੈਠਾ ਬਾਦਸ਼ਾਹ ਕਦੇ ਨਹੀਂ ਬਦਲਿਆ, ਉਹ ਵੱਖਰੀ ਗੱਲ ਹੈ ਕਿ ਪ੍ਰਬੰਧ ਚਲਾਉਣ ਵਾਲੇ ਸਮੇਂ ਸਮੇਂ ਅਨੁਸਾਰ ਬਦਲੇ, ਪਰ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਹੈ, ਅਗਵਾਈ ਕਿਸੇ ਹੋਰ ਦੀ ਨਹੀਂ। ਉੱਥੇ ਜੇ ਆਗੂ ਨੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਨੇ ਅੱਜ ਵੀ ਅਗਵਾਈ ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹੈ। ਆਪਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਵੀ ਗੱਲ ਕਰੀਏ, ਜਥੇਦਾਰ ਨੂੰ ਵੀ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਨਿਭਣਾ ਪੈਂਦਾ ਹੈ, ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ, ਤਖ਼ਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਨੇ। ਉਹ ਗੱਲ ਵੱਖਰੀ ਹੈ ਕਿ ਅਗਾਂਹ ਸੇਵਾ ਸੰਭਾਲ ਕੌਣ ਕਰ ਰਿਹਾ, ਪ੍ਰਬੰਧ ਕੌਣ ਚਲਾ ਰਿਹਾ, ਉਹ ਪੱਖ ਵੱਖਰਾ ਹੈ, ਪਰ ਉੱਥੇ ਮਲਕੀਅਤ ਜੇ ਵੇਖਾਂਗੇ ਤੇ ਅੱਜ ਵੀ ਮਲਕੀਅਤ ਧੰਨ ਗੁਰੂ ਗ੍ਰੰਥ ਸਾਹਿਬ ਦੀ ਹੈ, ਕਿਸੇ ਹੋਰ ਦੀ ਨਹੀਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਜ ਵੀ ਪ੍ਰਕਾਸ਼ਮਾਨ ਨੇ, ਆਪਾਂ ਜਾ ਕੇ ਦਰਸ਼ਨ ਕਰਦੇ ਹਾਂ, ਸ਼ਸਤਰ ਉੱਥੇ ਮੌਜੂਦ ਨੇ, ਆਪਾਂ ਦਰਸ਼ਨ ਕਰਦੇ ਹਾਂ, ਉਹ ਸਾਰਾ ਕੁਝ ਅੱਜ ਵੀ ਇਸ ਗੱਲ ਦਾ ਸਬੂਤ ਕਹਿ ਲਓ, ਤਖ਼ਤ ਅਕਾਲ ਦਾ ਅਤੇ ਉਹਨੇ ਅਕਾਲ ਦਾ ਹੀ ਰਹਿਣਾ, ਉਹਨੇ ਕਿਸੇ ਵੀ ਇਨਸਾਨ ਦਾ ਨਹੀਂ ਬਣ ਜਾਣਾ। ਇਨਸਾਨ ਆਉਂਦਾ, ਇਨਸਾਨ ਜਾਂਦਾ, ਸਮੇਂ ਅਨੁਸਾਰ ਇਨਸਾਨ ਦਾ ਆਉਣਾ ਜਾਣਾ, ਪਰ ਅਕਾਲ ਦਾ ਆਉਣਾ ਜਾਣਾ ਨਹੀਂ। ਇਹੀ ਕਾਰਨ ਹੈ ਕਿ ਦਿੱਲੀ ਦੇ ਤਖ਼ਤ ਦੇ ਬਾਦਸ਼ਾਹ ਬਦਲਦੇ ਨੇ, ਕਿਉਂਕਿ ਦਿੱਲੀ ਦੇ ਤਖ਼ਤ ਉੱਤੇ ਇਨਸਾਨ ਬੈਠਦਾ। ਅਕਾਲ ਦੇ ਤਖ਼ਤ ਦਾ ਕਦੇ ਬਾਦਸ਼ਾਹ ਨਹੀਂ ਬਦਲਿਆ। ਅਕਾਲ ਦੇ ਤਖ਼ਤ ਦੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਤੋਂ ਮਗਰੋਂ ਗੁਰੂ ਹਰ ਰਾਏ ਪਾਤਸ਼ਾਹ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਫਿਰ ਗੁਰੂ ਕਲਗੀਧਰ ਸਾਹਿਬ, ਉਦੋਂ ਮਗਰੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਇਹ ਅਕਾਲ ਹੀ ਹੈ। ਫਿਰ ਖਿਆਲ ਨਾਲ ਕਰਿਓ, ਇਹ ਜਿਹੜੇ ਤਖ਼ਤ ਦੀ ਸਿਰਜਣਾ ਹੈ ਨਾ ਜੀ, ਇਹ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਗੁਰੂ ਹਰਗੋਬਿੰਦ ਸਾਹਿਬ ਨੇ ਕਰਵਾਈ ਸੀ, ਜਿਹਦੇ ਲਈ ਦਿੱਲੀ ਦੇ ਤਖ਼ਤ ਉੱਤੇ ਇਨਸਾਫ ਨਹੀਂ, ਉਹਦੇ ਲਈ ਇਨਸਾਫ ਫਿਰ ਅਕਾਲ ਤਖ਼ਤ ਕਰਦਾ ਹੈ। ਉਦੋਂ ਵੀ ਇਸੇ ਤਰ੍ਹਾਂ ਸੀ ਹਾਲਾਤ, ਜਿਹਦੇ ਲਈ ਜਹਾਂਗੀਰ ਦੇ ਦਰਬਾਰ 'ਚ ਪੁਕਾਰ ਨਹੀਂ ਜਿਹਦੀ ਸੁਣੀ ਗਈ, ਜਿਹਦੀ ਪੁਕਾਰ ਸ਼ਾਹਜਹਾਂ ਦੇ ਦਰਬਾਰ 'ਚ ਨਹੀਂ ਸੁਣੀ ਗਈ, ਜਿਹਦੀ ਪੁਕਾਰ ਔਰੰਗਜ਼ੇਬ ਦੇ ਦਰਬਾਰ ਵਿੱਚ ਨਹੀਂ ਸੁਣੀ ਗਈ, ਉਹਦੀ ਫਿਰ ਪੁਕਾਰ ਕਿੱਥੇ ਸੁਣੀ ਜਾਂਦੀ? ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰ 'ਤੇ। ਜਹਾਂਗੀਰ ਨੇ ਨਹੀਂ ਪੁਕਾਰ ਸੁਣੀ, ਉਹ ਗੁਰੂ ਹਰਗੋਬਿੰਦ ਸਾਹਿਬ ਕੋਲ ਆਉਂਦਾ। ਸ਼ਾਹਜਹਾਂ ਪੁਕਾਰ ਨਹੀਂ ਸੁਣਦਾ, ਧੰਨ ਗੁਰੂ ਹਰਗੋਬਿੰਦ ਸਾਹਿਬ। ਜੇ ਔਰੰਗਜ਼ੇਬ ਨੇ ਪੁਕਾਰ ਨਹੀਂ ਸੁਣੀ, ਫਿਰ ਧੰਨ ਗੁਰੂ ਕਲਗੀਧਰ ਪਾਤਸ਼ਾਹ। ਤਖ਼ਤ ਹੈ, ਬਾਦਸ਼ਾਹੀ ਹੈ, ਬਾਦਸ਼ਾਹੀ ਤਾਂ ਗੁਰੂ ਸਾਹਿਬਾਨਾਂ ਕੋਲ ਹੀ ਰਹੀ ਨਾ ਜੀ। ਜੇ ਔਰੰਗਜ਼ੇਬ ਦੇ ਅਗਾਂਹ ਰਾਜ ਭਾਗ ਦੀ ਗੱਲ ਕਰੀਏ ਤਾਂ ਬਹਾਦਰ ਸ਼ਾਹ ਨੂੰ ਰਾਜ ਕੌਣ ਲੈ ਕੇ ਦਿੰਦਾ ਹੈ? ਧੰਨ ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਜੇ ਬਹਾਦਰ ਸ਼ਾਹ ਨੂੰ ਉਹ ਰਾਜ ਨਹੀਂ ਲੈ ਕੇ ਦਿੰਦੇ ਸੀ ਤਾਂ ਕੀ ਬਹਾਦਰ ਸ਼ਾਹ ਰਾਜ ਕਰ ਜਾਂਦਾ? ਪਰ ਧੰਨ ਗੁਰੂ ਕਲਗੀਧਰ ਸਾਹਿਬ, ਬਾਦਸ਼ਾਹੀ ਹਮੇਸ਼ਾ ਗੁਰੂ ਘਰ ਵਿੱਚ ਰਹੀ ਹੈ। ਗੁਰੂ ਨਾਨਕ ਸਾਹਿਬ ਕੋਲੋਂ ਬਾਦਸ਼ਾਹੀ ਲਈ ਹੈ, ਬਾਬਰ ਨੇ ਮੰਗ ਕੇ, ਅਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਭਾਈ ਤੁਹਾਡੇ ਕੋਲ ਬਾਦਸ਼ਾਹੀ ਉਨ੍ਹਾਂ ਚਿਰ ਰਹੇਗੀ ਜਿੰਨਾ ਚਿਰ ਤੁਸੀਂ ਇਨਸਾਫ ਨਾਲ ਅਤੇ ਸੱਚੀ ਅਤੇ ਸੁੱਚੀ ਰਾਜਨੀਤੀ ਕਰੋਗੇ, ਰਾਜ ਤੁਹਾਡਾ ਰਹੇਗਾ। ਹਾਂ, ਜਿੱਦਣ ਤੁਹਾਡੇ ਰਾਜ ਵਿੱਚ ਨਾ ਇਨਸਾਫੀ ਹੋਣ ਲੱਗ ਪਈ, ਜਿੱਦਣ ਤੁਹਾਡੇ ਰਾਜ ਵਿੱਚੋਂ ਸੱਚ ਮਿਟ ਗਿਆ ਅਤੇ ਝੂਠ ਤੁਹਾਡੇ ਰਾਜ ਵਿੱਚ ਆ ਗਿਆ, ਉੱਦਣ ਤੁਹਾਡੇ ਰਾਜ ਨੂੰ ਨਾਸ਼ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਇਹੀ ਕਾਰਨ ਹੈ ਜੀ, ਬਾਬਰ ਤੋਂ ਲੈ ਕੇ ਔਰੰਗਜ਼ੇਬ, ਔਰੰਗਜ਼ੇਬ ਤੋਂ ਬਹਾਦਰ ਸ਼ਾਹ ਰਾਜ ਕਰਦੇ ਆਏ, ਪਰ ਬਹਾਦਰ ਸ਼ਾਹ ਤੋਂ ਮਗਰੋਂ ਔਰੰਗਜ਼ੇਬ ਦਾ ਘਰਾਣਾ ਰਾਜ ਨਹੀਂ ਕਰ ਸਕਿਆ। ਧੰਨ ਗੁਰੂ ਕਲਗੀਧਰ ਸਾਹਿਬ ਨੇ ਬਹਾਦਰ ਸ਼ਾਹ ਨੂੰ ਕਿਹਾ ਸੀ ਤੂੰ ਰਾਜ ਕਰੇਗਾ, ਪਰ ਤੇਰੇ ਤੋਂ ਅੱਗੇ ਮੁਗਲ ਕੋਈ ਰਾਜ ਨਹੀਂ ਕਰ ਸਕਦਾ। ਜਦੋਂ ਮਾਲਕ ਨੇ ਕਾਹੀ ਦਾ ਬੂਟਾ ਪੱਟਿਆ ਅਤੇ ਆਖਿਆ ਨਾ ਵੀ ਮੁਗਲਾਂ ਦੇ ਰਾਜ ਦੀ ਜੜ੍ਹ ਖਤਮ ਕਰ ਦਿੱਤੀ ਹੈ, ਅਤੇ ਬਹਾਦਰ ਸ਼ਾਹ ਕਹਿੰਦਾ ਜੀ ਮੈਂ, ਗੁਰੂ ਸਾਹਿਬ ਕਹਿੰਦੇ ਤੂੰ ਰਾਜ ਕਰੇਗਾ, ਤੇਰੇ ਤੋਂ ਮਗਰੋਂ ਕੋਈ ਰਾਜ ਨਹੀਂ ਕਰਦਾ। ਕਿਉਂਕਿ ਬਹਾਦਰ ਸ਼ਾਹ ਨੂੰ ਰਾਜ ਗੁਰੂ ਸਾਹਿਬ ਆਪ ਲੈ ਕੇ ਦਿੰਦੇ ਨੇ, ਰਾਜ ਹਮੇਸ਼ਾ ਗੁਰੂ ਘਰ ਵਿੱਚ ਰਿਹਾ। ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਬੋਲ ਤੁਸੀਂ ਕਿਤੇ ਇਤਿਹਾਸ ਪੜ੍ਹੋ, ਮਾਲਕ ਨੇ ਖਾਲਸੇ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਤੋਰਿਆ। ਇਹਨਾਂ ਕੋਲ ਕੁਝ ਹੋਵੇ ਨਾ, ਮਾਲਕ ਕਹਿੰਦੇ ਬਾਦਸ਼ਾਹੀ ਰਹਿਣਗੇ, ਇਹਨਾਂ ਕੋਲ ਜ਼ਮੀਨ ਹੋਵੇ ਨਾ ਹੋਵੇ, ਪਰ ਇਹ ਰਾਜੇ ਨੇ। ਇਹਨਾਂ ਕੋਲ ਤਖ਼ਤ ਹੋਵੇ ਨਾ ਹੋਵੇ, ਇਹ ਬਾਦਸ਼ਾਹੀ ਨੇ। ਇਹਨਾਂ ਤੋਂ ਕੋਲੋਂ ਬਾਦਸ਼ਾਹੀ ਕੋਈ ਖੋ ਨਹੀਂ ਸਕਦਾ। ਔਰ ਵਾਕਈ ਸਤਿਗੁਰੂ ਨੇ ਸਾਨੂੰ ਬਾਦਸ਼ਾਹੀ ਇੱਦਾਂ ਦੀ ਬਖਸ਼ੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਤਖ਼ਤ ਸਿਰਜ ਕੇ ਦਿੱਲੀ ਦੇ ਤਖ਼ਤ ਵੱਲੋਂ ਦੇ ਇੱਕ ਬਰਾਬਰ ਦੀ ਧਿਰ ਵਜੋਂ, ਵੱਡੀ ਧਿਰ ਵਜੋਂ ਗੁਰੂ ਸਾਹਿਬ ਨੇ ਉਹ ਤਖ਼ਤ ਸਿਰਜਿਆ। ਫਿਰ ਜਿਹੜਾ ਵੀ ਉੱਥੇ ਆਪਣੀ ਸਹਾਇਤਾ ਲਈ ਪੁਕਾਰ ਕਰਦਾ, ਗੁਰੂ ਸਾਹਿਬ ਉਹਦੀ ਪੁਕਾਰ ਸੁਣਦੇ ਨੇ, ਪੁਕਾਰ ਸੁਣ ਕੇ ਅਤੇ ਸਮੇਂ ਅਨੁਸਾਰ ਉਹਦੀ ਸਹਾਇਤਾ ਕਰਦੇ ਨੇ। ਉਦੋਂ ਸਮੇਂ ਦੀ ਨਜ਼ਾਕਤ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਵੇਖਦਿਆਂ ਤਖ਼ਤ ਦੀ ਸਿਰਜਣਾ ਕੀਤੀ, ਅਤੇ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਤਿਵੇਂ ਤਿਵੇਂ ਨਾ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੀ ਲੋੜ ਪਈ ਉਹ ਵਸਤੂਆਂ ਅਤੇ ਪਦਾਰਥ ਗੁਰੂ ਘਰਾਂ ਵਿੱਚ ਆਉਂਦੇ ਰਹੇ। ਉਸੇ ਤਰ੍ਹਾਂ ਹਾਲਾਤਾਂ ਅਨੁਸਾਰ ਸਤਿਗੁਰੂ ਚੱਲਦੇ ਗਏ, ਅਤੇ ਅੱਜ ਵੀ ਸਮੇਂ ਦੀ ਨਜ਼ਾਕਤ ਵੇਖ ਕੇ ਹੀ ਚੱਲਣਾ ਪਏਗਾ। ਜੋ ਸਮੇਂ ਦੀ ਮੰਗ ਹੈ ਉਹਦੇ ਅਨੁਸਾਰ ਸਾਨੂੰ ਰਹਿਣਾ ਪਏਗਾ, ਅਤੇ ਜੇ ਅੱਜ ਹੀ ਸਮੇਂ ਦੀ ਮੰਗ ਨਾਲ ਨਾ ਚੱਲੇ ਨਾ, ਸਮੇਂ ਤੋਂ ਖੁੰਝ ਗਏ, ਅਤੇ ਫਿਰ ਚੇਤਾ ਰੱਖੋ ਜਦੋਂ ਸਮਾਂ ਖੁੰਝ ਗਿਆ ਉਦੋਂ ਮਗਰੋਂ ਸਿਵਾਏ ਪਛਤਾਵੇ ਤੋਂ ਸਾਡੇ ਕੋਲ ਕੁਝ ਨਹੀਂ ਜੇ ਰਹਿ ਜਾਣਾ। ਇਸ ਲਈ ਜੋ ਸਮਾਂ ਅਤੇ ਸਮੇਂ ਦੀ ਨਜ਼ਾਕਤ ਆਖ ਰਹੀ ਹੈ ਉਹਨੂੰ ਸਮਝੋ, ਉਹਨੂੰ ਬੁੱਝੋ,
1: ਬੁੱਝ ਲਾਂਗੇ ਤੇ ਚੰਗੇ ਰਵਾਂਗੇ, ਸਮਝ ਲਾਂਗੇ ਤੇ ਚੰਗੇ ਰਵਾਂਗੇ। ਜੇ ਖੁੰਝ ਗਏ ਤੇ ਫਿਰ ਹਾਲਾਤ ਇੱਦਾਂ ਦੇ ਬਣ ਜਾਂਦੇ ਜੀ, ਸਿਆਣਿਆਂ ਖਾਣ ਵਰਤਦੇ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ, ਕਿਤੇ ਉਹ ਨਾ ਹਾਲਾਤ ਬਣ ਜਾਣ ਵੀ ਅਸੀਂ ਹੱਥਾਂ ਨਾਲ ਦੇ ਬੈਠੀਏ ਅਤੇ ਮੁੜ ਕੇ ਮੂੰਹ ਨਾਲ ਖੋਲ੍ਹਿਆ ਵੀ ਸਾਡੇ ਕੋਲੋਂ ਨਾ ਖੋਲ੍ਹਣ। ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜੋ ਤਖ਼ਤ ਸਿਰਜਿਆ ਉਹਦੀ ਅਗਵਾਈ ਅੱਜ ਵੀ ਗੁਰੂ ਸਾਹਿਬ ਕਰਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਰਦੇ ਨੇ। ਸੇਵਾ ਸੰਭਾਲ ਲਈ ਮਾਲਕ ਨੇ ਜਿੰਮਾ ਕਿਸੇ ਜਿਵੇਂ ਧੰਨ ਗੁਰੂ ਕਲਗੀਧਰ ਸਾਹਿਬ ਨੇ ਖਾਲਸਾ ਪੰਥ ਸਿਰਜਿਆ, ਪੰਜਾਂ ਦੇ ਹੱਥ ਵਾਗਡੋਰ ਫੜਾਈ, ਪਰ ਪੰਜਾਂ ਦੇ ਹੱਥ ਵਾਗਡੋਰ ਫੜਾ ਕੇ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਾਪਿਆ। ਜੇ ਉਹ ਪੰਜ ਗੁਰੂ ਸਾਹਿਬ ਦੀ ਨੇ ਫਿਰ ਉਹ ਖਾਲਸਾ ਪੰਥ ਹੈ, ਪਰ ਜੇ ਉਹ ਪੰਜੇ ਗੁਰੂ ਦੀ ਤਾਬਿਆ ਤੋਂ ਪਾਸੇ ਹੋ ਜਾਣ ਫਿਰ ਖਾਲਸਾ ਪੰਥ ਨਹੀਂ। ਪੰਜੇ ਜਦੋਂ ਗੁਰੂ ਸਾਹਿਬ ਦੀ ਅਗਵਾਈ ਵਿੱਚ ਚੱਲਣਗੇ ਉਦੋਂ ਉਹ ਖਾਲਸਾ ਪੰਥ ਹੈ, ਉਦੋਂ ਗੁਰੂ ਕਲਗੀਧਰ ਸਾਹਿਬ ਵੀ ਸਿਜਦਾ ਕਰਦੇ ਨੇ, ਪਰ ਉਹ ਪੰਜ ਜਦੋਂ ਆਪ ਉਧਰੇ ਹੋ ਜਾਣਗੇ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਨਾ ਰਹਿ ਜਾਏ, ਫਿਰ ਉੱਥੇ ਖਾਲਸਾ ਪੰਥ ਨਹੀਂ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ, ਅਗਵਾਈ ਹਮੇਸ਼ਾ ਉਹਨਾਂ ਦੀ ਰਹੇਗੀ, ਕਿਸੇ ਹੋਰ ਦੀ ਨਹੀਂ। ਸਤਿਗੁਰੂ ਕਿਰਪਾ ਕਰਨ। ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਆਪ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਸਤਿਗੁਰੂ ਰਹਿਮਤ ਕਰਨ ਸਾਡੇ ਮਨਾਂ ਉੱਤੇ, ਮੱਤਾਂ ਦੇ ਉੱਤੇ। ਮਾਲਕ ਪਾਤਸ਼ਾਹ ਗੁਰੂ ਸ਼ਬਦ ਦਾ ਪ੍ਰਭਾਵ ਬਖਸ਼ਣ, ਮਾਇਆ ਦਾ ਪ੍ਰਭਾਵ ਇਸ ਮਨ 'ਤੇ ਨਾ ਪਵੇ, ਅਸੀਂ ਦੇਵ ਸਰੂਪ ਬਣ ਕੇ ਆਪਣਾ ਜੀਵਨ ਗੁਜ਼ਾਰੀਏ, ਆਪਣੇ ਗੁਰੂ ਤੋਂ ਕੁਰਬਾਨ ਜਾਈਏ। ਜਿਨ੍ਹਾਂ ਲਈ ਸਤਿਗੁਰੂ ਸ਼ਬਦ ਵਰਤਦੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਿਤੇ ਗੁਰੂ ਸਾਹਿਬ ਦਾ ਪਾਵਨ ਸ਼ਬਦ ਸਾਡੇ ਹਿਰਦਿਆਂ 'ਚ ਵਸੇ, ਸਾਡਾ ਜੀਵਨ ਵੀ ਦੇਵਤਿਆਂ ਵਰਗਾ ਬਣ ਜਾਏ, ਅਸੀਂ ਵੀ ਆਪਣੇ ਜੀਵਨ ਨੂੰ ਸਫਲਿਆਂ ਕਰਕੇ ਸੰਸਾਰ ਤੋਂ ਜਾਈਏ। ਸਤਿਗੁਰੂ ਕਿਰਪਾ ਕਰਨ, ਸ਼ਬਦ ਦਾ ਪਹਿਰਾ ਸਾਡੇ ਮਨਾਂ ਉੱਤੇ ਮਜ਼ਬੂਤ ਹੋਵੇ, ਗੁਰੂ ਸਾਹਿਬ ਦੇ ਚਰਨਾਂ ਨਾਲ ਪ੍ਰੀਤ ਪ੍ਰੇਮ ਬਣ ਆਵੇ। ਸਤਿਗੁਰੂ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।
2: ਅੰਮ੍ਰਿਤ ਭੋਜਨ ਨਾਮ ਹਰਿ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਅਰਨਾਲੇ, ਹਰ ਨਾਲ ਰੋ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ, ਸਾਚੇ ਸਾਹਿਬਾ। ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨੇ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਦੁਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾ ਮਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਆਨੰਦ ਵਾਜੇ। ਆਨੰਦ ਸੁਣੋ ਵਡਭਾਗੀ, ਉਹ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹੇ ਆਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਦ ਤੁਰੇ ਸਲੋਕ, ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਾਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਦੂਰ, ਕਰਮੀ ਆਪੋ ਆਪਣੀ ਕੇ, ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸੁਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੋਵੇ ਪ੍ਰਵਾਹ ਨੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਂਦੀ ਸਮਰੱਥਾ ਸੂਝ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਡੰਡੋਤ ਬੰਦਨ ਅਨਕਵਾਰ, ਸਰਬ ਕਲਾ ਸਮਰਥ।

एक ओंकार सत गुर प्रसाद सन कसनंद महेश समाना

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ, ਜੋ ਸੰਗਤਾਂ ਖੰਡੇ ਦੀ ਪਾਉ ਲੈਣ ਵਾਸਤੇ ਦਰਬਾਰ ਹਾਲ ਵਿੱਚ ਹਾਜ਼ਰ ਨੇ, ਉਹ ਥੱਲੇ ਅੰਮ੍ਰਿਤ ਸੰਚਾਰ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਕੁਝ ਸਮੇਂ ਤੱਕ ਇਹ ਅੰਮ੍ਰਿਤ ਸੰਚਾਰ ਸ਼ੁਰੂ ਹੋਵੇਗਾ ਜੀ। ਦੁਬਾਰਾ ਬੇਨਤੀ ਹੈ, ਜੋ ਸੰਗਤਾਂ ਖੰਡੇ ਦੀ ਪਾਉ ਲੈਣ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਨੇ, ਉਹ ਥੱਲੇ ਅੰਮ੍ਰਿਤ ਸੰਚਾਰ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੁਤਰਤਾਰੀ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸ਼ਬਦ ਗੁਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਤਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ।

ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਹ ਨ ਹੋਵੇ ਪ੍ਰਵਾਹ ਨੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਓਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨੀ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹੇਸ਼ ਸਮਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਸਨਕ ਸਨੰਦ ਮਹੇਸ਼ ਸਮਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ, ਹਨੂਮਾਨ ਸਰ ਗਰੁੜ ਸਮਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪ੍ਰਾਣਾ। ਕਮਲ ਪਤ ਕਵਲਾ ਨਹੀਂ ਜਾਨਾ,

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਸ ਵਾਲਿਓ।

ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਖਦਾਤਾ ਪਹਿ ਪੰਜਣੋ ਤਿਸੇ ਅੱਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਧਰਜੀਏ ਰੇ ਕਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਿਗੁਰ ਤੁੱਠਾ ਗੁਰਪੁਰਾ ਜਿਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਸੁਖ ਹਉ ਟਲ ਗੁਰ ਸੇਵੀਐ ਆਹੀਨੇ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਾਮਾਂ ਦੀ ਮੂਹਰੇ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਹੋ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਠਿਆਂ ਸੋਹੀ ਐ ਸਭਨਾਂ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਠਿਆਂ ਸੋਹੀ ਐ ਸਭਨਾਂ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮੰਨਾ ਸੇਖ ਨਾਗ ਤੇਰੋ ਮਰਮ ਨ ਜਾਨਾ ਸੰਤ ਸੰਗਤ ਰਾਮ ਰਿਦੇ ਬਸਾਈ ਸਨਕ ਸਨੰਦ

संत संगत राम हृदय बसाई रहा।

ਤਪੀਆ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਨੀਆਂ ਨੇ ਧਰਮਹੇਤ ਸੀਹ ਦਿੱਤੇ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ

ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੈ। ਨਿਮਾਨਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ

ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਮ, ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰ ਤੇ ਕਾ ਹੋਏ ਵਿਚਾਰੁ, ਤਿਤ ਕਰ ਗਾਵੋ ਸੋਹਿਲਾ ਸਿਵਰੀ ਹੋ ਸਿਰਜਨਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੂੰ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇ ਬਨਹਾਰ, ਤੇਰੇ ਦਾਨੈ ਕੀਮਤ ਨ ਪਵੈ ਤਿਸ ਦਾਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਂ ਛੜੀਆਂ ਜੋ ਹੋਵੇ ਸਾਹਿਬ ਸੋ ਮੇਲ। ਘਰ ਕਏ ਹੋ ਪਹੁੰਚਾ ਸਤੜੇ ਨਿਤ ਪਵਨ, ਸਦਨ ਹਾਰ ਸਿਮਰੀ ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਸੇ ਘਰ ਸੇ ਗੁਰੂ ਸੇ ਉਪਦੇਸ਼, ਗੁਰੂ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਜਾਈ ਤੋਏ ਰਹਾਉ। ਵਿਸੋ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋ ਹੋਆ ਸੂਰਜ ਕੁਰਤ ਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨਲੋ ਪਵਨ ਚਵਰੋ ਕਰੇ ਸਗਲ ਵਨ ਰਾਏ ਫਲੰਤ ਜੋਤੀ। ਕੈਸੇ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ ਰਹਾਉ। ਸਹਿਸ ਤਵ ਨੈਣ ਨਰ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਈ। ਸਭ ਮੈਂ ਜੋਤ ਜੋਤ ਹੈ ਸੋਹੇ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭ

0: ਪੁਰਖ ਨਿਰਭਉ ਨਿਰਭੈ ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਉਂਡੇ ਅਸਰਾਜ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਲਿਉਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ
1: ਜੇ ਸੋਚਿੰਦਾ ਉਗ ਗਏ

ਨਾਨਕ ਗੁਰੂ ਨਾਲ ਚਿੰਤਨੀ ਮਨ ਆਪਣੇ ਸੁਚੇਤ

कृपिंबनी मन मा।

0: ਸੱਚਾ ਪ੍ਰਮਾਣ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਦਾਖੇ ਲੱਖ ਕਰੋੜ, ਸੱਚੇ ਸੰਤਾਨ, ਸੱਚੇ ਸਭ ਜੋ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤੈਣ ਸੱਚ, ਜੋ ਮਰਜ ਮੈਂ ਸੋ ਕੱਚ ਨੀ ਕੱਚ, ਮਹਲਾ ਪਹਿਲਾ।
1: ਵੱਡੀ ਵਡੇ ਜਾ ਵੱਡਾ ਨਾਉ, ਵੱਡੀ ਵਡੇ ਜਾ ਸਚਨਿਆ, ਵੱਡੀ ਵਡੇ ਜਾ ਚੌਥਾ, ਵੱਡੀ ਵਡਿਆਈ ਜਾਣਿਆ ਲਾ, ਵੱਡੀ ਵਡਿਆ

0: ਸਰ ਬਰਜਾਏ ਮਹੱਲਾ ਦੂਜਾ,
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾਵਿਚ ਵਾ, ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਬਿਨਾ, ਇੱਕ ਨਾ ਪਾਣੇ ਕੱਢ ਲੇ ਇੱਕ ਨਾ ਮਾਇਆ ਵਿੱਚ ਨੀਵਾ।

Ooh.

ਸ਼੍ਰੀ ਵਾਹਿਗੁਰੂ ਸਾਹਿਬ ਜੀ।

ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੈ ਮਿਲਾਸੀ ਧਨ ਧਨ ਤੇ ਧਨ ਜਨ ਜੇ ਕਿਰਪਾਲ।

ਲਿਵ ਲਾਗੀ ਮੈਂ ਦਨ ਭਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਏ ਜਸ ਬਕਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ। ਗੁਰ ਅਰਜਨ ਪੁਰਖ ਪਰਮਾਨ ਪਾਰਥਉ ਚਾਲੈ ਨਹੀਂ ਨੇਜਾ ਨਾਮ ਨਿਸਾਨ ਸਤਿਗੁਰ ਸ਼ਬਦ ਸਵਾਰਿਓ ਪਵ ਜਲ ਸਾਇਰ ਸੇ ਨਾ।

ਹਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਾਹਿਬ ਅਜ਼ਮਤਾਂ ਦੇ ਮਾਲਕ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਤਰੁੱਠ ਕੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਰਾਗ ਸੂਹੀ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 767 ਅਤੇ 768 ਅੰਗ ਦੇ ਉੱਪਰ ਸਵਾਇਮਾਨ ਹੈ। ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ

ਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ

ਪੈ ਵਿੱਚ ਪਵਨ ਵਹਿਸ ਦਵਾਓ, ਪੈ ਵਿੱਚ ਚੱਲੇ ਲੱਖ ਦਰਿਆ, ਪੈ ਵਿੱਚ ਕਣਕ ਡੇਵੇਗਾ, ਪੈ ਵਿੱਚ ਧਰਤੀ ਦਬੀ ਪਾ, ਪੈ ਵਿੱਚ ਇੰਦ ਪ੍ਰਿ ਸਿਰ ਪਾਰ, ਪੈ ਵਿੱਚ ਰਾਜਾ ਤਰੁਣ ਦਵਾ, ਪੈ ਵਿੱਚ ਸੂਰਜ, ਪੈ ਵਿੱਚ ਚੰਦ ਕਹੋ ਕਰੋੜੀ ਚਲਤ ਅਨੰਤ, ਪੈ ਵਿੱਚ ਸਿੱਧ ਬੁੱਧ ਸਨਾਤ, ਪੈ ਵਿੱਚ ਅੜਾਏ ਕਾ, ਪੈ ਵਿੱਚ ਜੋਤ ਮਹਾਬਸੂਰ, ਪੈ ਵਿੱਚ ਆਵੇ ਜਾਵੇ ਪੋ, ਸਕਲਿਆਂ ਪਉ ਲਿਖਿਆ ਸਰਲੇ,

ਸਤਿ ਬੁਝਾਇਆ।

0: ਸਲੋਕ ਮਹਲਾ ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾ ਗਹਿਣੇ ਪੌਣ ਪਾਣੀ ਵੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਤਨ ਬਰਤਨ ਸਰਜੰਜਾ ਨਾਨਕ ਮੁਸੇ ਗਿਆਨ ਬਿਹੋਣੀ ਖਾਇ ਗਿਆ ਜਮਕਾਲ ਮਹਲਾ ਪਹਿਲਾ
1: ਵਾਹਿਗੁਰੂ ਸ੍ਰੀ ਚੰਨ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਰਵ ਛੱਟ ਪਾਏ ਕਰ ਜਾਏ ਰੋਟੀਆਂ ਕਰ ਪੂਰੇ ਤਾਰ ਆਪ ਪਛੜੇ ਧਰਤੀ ਨਾਲ

ਸਭ ਜਿਸਦਾ ਦੇਖਾ ਤੇ ਆਖ ਗਵਾਈਏ।